0: and he was in awe of this wonderful soul. He obeyed somebody for the first time, and he went to the tree and plucked a leaf from its branches, and he brought it back to Lord Buddha and offered it to him. Lord Buddha took the leaf and he said, "Okay, good. Now I want you to put this leaf back on the tree." And Ugly Mall said,
1: Well, that's impossible. I can't put a leaf back onto a tree once I've taken it off already.
0: And then Lord Buddha looked at him very intensely into his eyes, and he said, "So if you cannot put the leaf back onto the tree, then don't take it off in the first place." And Ugly Mall understood through this example that he should not kill people. He understood that this wise, enlightened saint was telling him. He was saying, "O Ugly Mall, you cannot bring people back to life, then you should not take their lives." Ugly Mall was blown away. He couldn't believe these lessons he was receiving from this gracious and wonderful saint. He knew nothing else what to do besides touch his feet and bow down to him. Ugly Mall's life totally changed from this day forward. Ugly Mall, the ferocious murderer who hangs a necklace of fingers around his own neck, became a very devoted person. He gave all those riches that he stole from people. He gave them back as charity. He gave them back to needy people. He started listening to the teachings of this wise saint. He became a follower of Buddha. This is the power of a saint, that he can change a criminal into a devotee. This story shows us that no matter what the circumstance, no matter what's going on, innocence and fearlessness can conquer anything.
2: Did you like that story? For more, go to seeknet.com/story.
3: You are listening to SeekNet Radio.
4: ਇਹ ਕਹਾਣੀ ਗੁਰਸਿੱਖ ਹੋਣ ਕਰਕੇ ਸਾਡੀ ਸ਼ਕਤੀ ਬਾਰੇ ਹੈ।
5: ਮੈਂ ਸੁਣਿਆ ਹੈ ਜੇ ਅਸੀਂ ਬਹੁਤ ਸਾਰੀ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਲੋਕਾਂ ਦੇ ਦਿਮਾਗ ਦੀ ਸੋਚ ਨੂੰ ਵੀ ਪੜ੍ਹ ਸਕਦੇ ਹਾਂ।
6: ਵਾਹ, ਮੈਂ ਵੀ ਬਹੁਤ ਸਾਰਾ ਪਾਠ ਕਰਨਾ ਚਾਹੁੰਦੀ ਹਾਂ ਤਾਂ ਜੋ ਮੈਂ ਕਹਾ ਉਹ ਸੱਚ ਹੋ ਜਾਏ।
4: ਹਾਂਜੀ, ਜਦੋਂ ਅਸੀਂ ਸਿੱਖੀ ਦੇ ਰਾਹ ਤੇ ਤੁਰਦੇ ਹਾਂ ਤਾਂ ਅਸੀਂ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਉੱਠ ਜਾਂਦੇ ਹਾਂ, ਇਸ਼ਨਾਨ ਕਰਕੇ ਸਵਾਸ ਗਿਰਾਸ ਨਾਮ ਜਪਦੇ ਹਾਂ, ਮਿਹਨਤ ਕਰਦੇ ਹਾਂ ਅਤੇ ਸੇਵਾ ਕਰਦੇ ਹਾਂ। ਸਾਡੇ ਉੱਤੇ ਬਹੁਤ ਸਾਰੇ ਪੱਖੋਂ ਬੇਅੰਤ ਕਿਰਪਾ ਹੈ। ਕਦੇ ਨਾ ਕਦੇ ਸਾਨੂੰ ਇਲਾਹੀ ਸ਼ਕਤੀਆਂ ਵੀ ਮਿਲ ਸਕਦੀਆਂ ਹਨ।
6: ਮੈਂ ਇੰਨਾ ਸ਼ਕਤੀਸ਼ਾਲੀ ਹੋਣਾ ਚਾਹੁੰਦਾ ਹਾਂ ਕਿ ਮੈਂ ਉਹਨਾਂ ਸਭ ਦਾ ਨਾਸ਼ ਕਰਦੇ ਹਾਂ ਜੋ ਮੈਨੂੰ ਤੰਗ ਕਰਦੇ ਹਨ।
4: ਗੁਰੂ ਸਾਹਿਬ ਦੇ ਸਮੇਂ ਵੀ ਕਈ ਇਹੋ ਜਿਹੇ ਸਿੱਖ ਸਨ ਜਿਨ੍ਹਾਂ ਦੀ ਸੋਚ ਇਸੇ ਤਰ੍ਹਾਂ ਦੀ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਸਿੱਖ ਹੋਏ ਹਨ, ਭਾਈ ਜੇਠਾ, ਜੋ ਕਿ ਬਹੁਤ ਵਫ਼ਾਦਾਰ ਸਨ, ਜਿਸ ਕਰਕੇ ਉਹਨਾਂ ਨੂੰ ਗੁਰੂ ਦੇ ਪੰਜਾਂ ਵਿੱਚ ਵੀ ਸ਼ਾਮਿਲ ਕੀਤਾ ਗਿਆ ਸੀ।
7: ਗੁਰੂ ਸਾਹਿਬ ਹੀ ਇਸ ਧਰਤੀ ਉੱਤੇ ਪਾਰ ਬ੍ਰਹਮ ਹਨ, ਉਹਨਾਂ ਤੋਂ ਉੱਚਾ ਕੋਈ ਹੋਰ ਨਹੀਂ।
4: ਅਤੇ ਭਾਈ ਪਿਰਾਣਾ ਜੀ ਪੰਜਾਬ ਵਿੱਚ ਹੀ ਇੱਕ ਹੋਰ ਗੁਰਸਿੱਖ ਸਨ।
8: ਗੁਰੂ ਅਰਜਨ ਆਪ ਹੀ ਸ਼ਾਂਤੀ ਦੀ ਮੂਰਤ ਹਨ।
4: ਭਾਈ ਜੇਠਾ ਤੇ ਭਾਈ ਪਿਰਾਣਾ ਉੱਥੇ ਹੀ ਸਨ ਜਦੋਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪ ਨੂੰ ਸੱਚ ਦੀ ਖਾਤਰ ਕੁਰਬਾਨ ਕੀਤਾ ਸੀ।

0: ਉਹ ਉਹਨਾਂ ਵਿਰਲਿਆਂ ਵਿੱਚੋਂ ਸਨ ਜਿਨ੍ਹਾਂ ਨੇ ਆਪਣੀ ਅੱਖੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਤੇ ਅਕਹਿ ਕਸ਼ਟ ਭੋਗਦੇ ਵੇਖਿਆ ਸੀ। ਉਹ ਉਹਨਾਂ ਦੇ ਲਈ ਦੇਖਣਾ ਵੀ ਬਹੁਤ ਔਖਾ ਸੀ ਅਤੇ ਉਹਨਾਂ ਤੋਂ ਚਰਿਆ ਨਹੀਂ ਸੀ ਜਾ ਰਿਹਾ।
1: ਇਹ ਦੁਸ਼ਟ ਇਨਸਾਨ ਜੋ ਗੁਰੂ ਜੀ ਨੂੰ ਇੰਨੀ ਤਸ਼ੱਦਤ ਦੇ ਰਿਹਾ ਹੈ, ਮੈਂ ਉਹਨੂੰ ਖਤਮ ਕਰ ਸਕਦਾ ਹਾਂ। ਲਾਹੌਰ ਵੀ ਤਾਂ ਇਸਦੇ ਹੀ ਰਾਜ ਵਿੱਚ ਹੈ, ਕਿਉਂ ਨਾ ਮੈਂ ਪੂਰੇ ਸ਼ਹਿਰ ਦਾ ਹੀ ਨਾਸ਼ ਕਰ ਦਿਆਂ। ਕਿ ਇਹੋ ਸਹੀ ਨਹੀਂ ਹੈ ਪੀਰਾਂ ਨੇ?
2: ਹਾਂ ਬਿਲਕੁਲ, ਮੈਂ ਦਿੱਲੀ ਦੀ ਰਾਜਧਾਨੀ ਨੂੰ ਵੀ ਸਮਾਪਤ ਕਰ ਦਿਆਂਗਾ। ਉੱਥੋਂ ਦੀ ਹੀ ਹਕੂਮਤ ਤੋਂ ਇਸ ਨੂੰ ਸ਼ਹਿ ਮਿਲਦੀ ਹੈ।
0: ਪਰ ਗੁਰੂ ਅਰਜਨ ਦੇਵ ਜੀ ਇਹ ਨਹੀਂ ਚਾਹੁੰਦੇ ਸਨ ਕਿ ਉਹ ਕਿਸੇ ਵੀ ਪ੍ਰਕਾਰ ਦਾ ਦਖਲ ਦੇਣ ਅਤੇ ਉਹਨਾਂ ਨੂੰ ਚੁੱਪ ਕਰਕੇ ਸ਼ਾਂਤ ਰਹਿਣ ਲਈ ਆਖਿਆ। ਇਹ ਚਰਨਾ ਬਹੁਤ ਔਖਾ ਸੀ, ਪਰ ਉਹਨਾਂ ਨੇ ਗੁਰੂ ਦੇ ਸ਼ਬਦਾਂ 'ਤੇ ਅਮਲ ਕੀਤਾ ਅਤੇ ਆਪਣੇ ਪਿਆਰੇ ਗੁਰੂ ਦੇ ਨਾਲ ਖੜ੍ਹੇ ਰਹੇ ਜਦੋਂ ਉਹ ਬੇਅੰਤ ਕਸ਼ਟਾਂ ਤੋਂ ਗੁਜ਼ਰ ਰਹੇ ਸਨ। ਉਹ ਗੁਰੂ ਜੀ ਦੇ ਨਾਲ ਅੰਤਲੇ ਸਮੇਂ ਤੱਕ ਸਨ। ਜਦੋਂ ਉਹ ਮੁੜ ਅੰਮ੍ਰਿਤਸਰ ਨੂੰ ਆਏ ਤਾਂ ਉਹਨਾਂ ਨੇ ਸਾਰੀ ਵਾਰਤਾ ਗੁਰੂ ਜੀ ਦੇ ਬੇਟੇ ਨੂੰ ਦੱਸੀ।
2: ਗੁਰੂ ਅਰਜਨ ਦੇਵ ਜੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਜੋਤੀ ਜੋਤ ਸਮਾ ਗਏ ਹਨ। ਉਹ ਪਿਆਰੇ ਸ਼ਹਿਜ਼ਾਦੇ ਹਰਗੋਬਿੰਦ ਜੀ, ਤੁਸੀਂ ਹੀ ਅਗਲੇ ਗੁਰੂ ਹੋ।
1: ਗੁਰੂ ਅਰਜਨ ਦੇਵ ਜੀ ਦੇ ਬਚਨ ਸੀ ਕਿ ਤੁਸੀਂ ਇੱਕ ਯੋਧੇ ਬਣਨਾ ਹੈ, ਫੌਜ ਤਿਆਰ ਕਰਨੀ ਹੈ ਅਤੇ ਉਹਨਾਂ ਦਾ ਨਿਆਂ ਕਰਨਾ ਹੈ ਜਿਨ੍ਹਾਂ ਨੇ ਘੋਰ ਪਾਪ ਕਮਾਇਆ ਹੈ।
3: ਸ਼੍ਰੀ ਗੁਰੂ ਹਰਗੋਬਿੰਦ ਨੇ ਆਪਣੇ ਪਿਤਾ ਦੇ ਦਿੱਤੇ ਹੁਕਮ ਨੂੰ ਪਾਲਣ ਕਰਨ ਦਾ ਵਾਅਦਾ ਕੀਤਾ ਅਤੇ ਅਖੀਰ ਉਹ ਆਪ ਵੀ ਬਾਦਸ਼ਾਹ ਦਾ ਸਾਹਮਣਾ ਕਰਨ ਲਾਹੌਰ ਗਏ।
0: ਜਾਣ ਤੋਂ ਪਹਿਲਾਂ ਉਹਨਾਂ ਨੇ ਸਭ ਨੂੰ ਆਦੇਸ਼ ਦਿੱਤਾ ਸੀ ਕਿ ਉਹਨਾਂ ਦੇ ਵੱਡੇ ਜਿਵੇਂ ਕਿ ਉਹਨਾਂ ਦੇ ਮਾਤਾ ਜੀ, ਮਾਤਾ ਗੰਗਾ ਜੀ ਅਤੇ ਬਾਬਾ ਬੁੱਢਾ ਜੀ ਦਾ ਕਿਹਾ ਹੀ ਮੰਨਣਾ ਹੈ। ਇਸ ਦੇ ਉਪਰੰਤ ਗੁਰੂ ਜੀ ਆਪ ਹੀ ਕਿਲ੍ਹੇ ਵਿੱਚ ਬੰਦੀ ਬਣਾ ਲਏ ਗਏ। ਭਾਵੇਂ ਇਹ ਉਹਨਾਂ ਨੇ ਆਪਣੀ ਇੱਛਾ ਅਨੁਸਾਰ ਹੀ ਹੋਣ ਦਿੱਤਾ ਸੀ, ਜਿਵੇਂ ਕਿ ਤੁਸੀਂ ਬੰਦੀ ਛੋੜ ਦੀ ਸਾਖੀ ਤੋਂ ਜਾਣਦੇ ਹੋ।
4: ਭਾਈ ਜੇਠਾ
0: ਤੇ ਭਾਈ ਪਿਰਾਨਾ ਦੁਬਾਰਾ ਰੋਹ ਵਿੱਚ ਆ ਗਏ।
1: ਜਹਾਂਗੀਰ ਸਮਰਾਟ ਨੇ ਇਹ ਸੋਚ ਵੀ ਕਿਵੇਂ ਲਿਆ ਕਿ ਉਹ ਗੁਰੂ ਜੀ ਨੂੰ ਬੰਦੀ ਬਣਾ ਲਵੇਗਾ?
5: ਅਸੀਂ ਇਹ ਗੁਰੂ ਦਾ ਅਪਮਾਨ ਬਿਲਕੁਲ ਨਹੀਂ ਹੋਣ ਦੇ ਸਕਦੇ, ਹੁਣ ਬਹੁਤ ਹੋ ਗਿਆ।
1: ਸਾਡੇ ਕੋਲ ਇੰਨੀ ਸ਼ਕਤੀ ਹੈ ਕਿ ਅਸੀਂ ਇਸ ਸਮਰਾਟ ਨੂੰ ਆਪ ਹੀ ਸਜ਼ਾ ਦੇ ਸਕਦੇ ਹਾਂ।
2: ਪਰ ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬ ਸਾਡੀ ਸ਼ਕਤੀ ਨੂੰ ਇਸਤੇਮਾਲ ਕਰਨ ਦੀ ਮਨਾਹੀ ਹੀ ਕਰਨਗੇ।
0: ਉਸ ਸਮੇਂ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਜੀ ਗੁਰੂ ਜੀ ਦੇ ਮਾਤਾ ਜੀ ਪਾਸੋਂ ਇੱਕ ਫਰਮਾਨ ਲੈ ਕੇ ਆਏ।
6: ਆਪਣੀ ਸ਼ਕਤੀ ਦੇ ਅਧੀਨ ਤੁਸੀਂ ਜੋ ਵੀ ਕਰ ਸਕਦੇ ਹੋ ਕਰੋ ਅਤੇ ਮੇਰੇ ਪੁੱਤਰ ਨੂੰ ਜਲਦੀ ਤੋਂ ਜਲਦੀ ਵਾਪਸ ਅੰਮ੍ਰਿਤਸਰ ਪਹੁੰਚਾ ਦਿਓ।
2: ਜੇ ਮਾਤਾ ਜੀ ਕਹਿੰਦੇ ਹਨ ਕਿ ਅਸੀਂ ਆਪਣੀ ਸ਼ਕਤੀ ਨਾਲ ਕੁਝ ਵੀ ਕਰ ਸਕਦੇ ਹਾਂ ਤੇ
1: ਤਾਂ ਚਲੋ ਅਸੀਂ ਵੀ ਫਿਰ ਸ਼ੇਰ ਬਣ ਕੇ ਦਿਖਾਉਂਦੇ ਹਾਂ, ਚਲੋ ਮੇਰੇ ਨਾਲ।
2: ਜੇ ਤੁਹਾਨੂੰ ਇਹ ਠੀਕ ਲੱਗਦਾ ਹੈ ਤੇ ਮੈਂ ਤਿਆਰ ਹਾਂ।
1: ਅਸੀਂ ਉਸਦਾ ਖਾਤਮਾ ਕਰ ਦਿਆਂਗੇ। ਗੁਰੂ ਜੀ ਜਲਦ ਤੋਂ ਜਲਦ ਕੈਦ ਵਿੱਚੋਂ ਛੁੱਟਣੇ ਚਾਹੀਦੇ ਹਨ।
0: ਭਾਈ ਜੇਠੀ ਨੇ ਆਪਣੇ ਨਾਲ ਪਿਰਾਣੇ ਨੂੰ ਲੈ ਲਿਆ। ਦੋਨਾਂ ਨੇ ਭਿਆਨਕ ਸ਼ੇਰ ਦਾ ਰੂਪ ਧਾਰਨ ਕਰ ਲਿਆ। ਅੱਗੇ ਬਾਦਸ਼ਾਹ ਦਿੱਲੀ ਵਿੱਚ ਇੱਕ ਵਿਸ਼ਾਲ ਕਿਲ੍ਹੇ ਵਿੱਚ ਰਹਿ ਰਿਹਾ ਸੀ। ਸੋ ਉਸ ਰਾਤ ਉਹ ਸ਼ੇਰ ਦੇ ਰੂਪ ਵਿੱਚ ਤਬਦੀਲ ਹੋ ਗਏ। ਉਹ ਦੋ ਭਿਆਨਕ ਸ਼ੇਰ ਸ਼ਾਹੀ ਸੋਣ ਵਾਲੇ ਕਮਰੇ ਵਿੱਚ ਦਾਖਿਲ ਹੋ ਗਏ।
7: ਨਹੀਂ, ਮੇਰਾ ਅੰਤ ਆ ਗਿਆ ਹੈ।
0: ਬਾਦਸ਼ਾਹ ਮਦਦ ਲਈ ਕੁਰਲਾਇਆ ਅਤੇ ਗੁਰੂ ਜੀ ਨੇ ਉਸਨੂੰ ਸ਼ੇਰਾਂ ਤੋਂ ਬਚਾ ਲਿਆ। ਅਗਲੇ ਦਿਨ ਉਹਨਾਂ ਨੇ ਫਿਰ ਸ਼ੇਰ ਦਾ ਰੂਪ ਧਾਰਨ ਕਰ ਲਿਆ ਅਤੇ ਬਾਦਸ਼ਾਹ ਨੂੰ ਡਰਾਇਆ।
7: ਇਹ ਸ਼ੇਰ ਅਸਲੀ ਹਨ, ਪਰ ਮੇਰੇ ਪਲੰਗ ਦੇ ਹੇਠਾਂ ਕਿਵੇਂ ਆ ਜਾਂਦੇ ਹਨ ਅਤੇ ਫਿਰ ਇੱਕਦਮ ਗਾਇਬ ਵੀ ਕਿਵੇਂ ਹੋ ਜਾਂਦੇ ਹਨ?
0: ਉਸ ਦੇ ਮੰਤਰੀਆਂ ਨੇ ਬਿਲਕੁਲ ਇਸ ਗੱਲ ਦਾ ਵਿਸ਼ਵਾਸ ਨਾ ਕੀਤਾ ਕਿ ਇਹ ਅਸਲੀ ਸ਼ੇਰ ਸਨ। ਉਹਨਾਂ ਨੂੰ ਲੱਗਿਆ ਕਿ ਇਹ ਬਿਮਾਰ ਹੈ, ਤਾਂ ਉਹਨਾਂ ਨੇ ਬਹੁਤ ਵੈਦਾਂ ਹਕੀਮਾਂ ਨੂੰ ਸੱਦਿਆ ਤਾਂ ਕਿ ਉਹ ਠੀਕ ਹੋ ਜਾਏ, ਪਰ ਕੋਈ ਮਦਦ ਨਾ ਹੋਈ।
4: ਤਾਂ ਭਾਈ ਜੇਠਾ
0: ਵੈਦ ਦਾ ਭੇਸ਼ ਬਣਾਇਆ ਅਤੇ ਆਪ ਜਾ ਕੇ ਸਮਰਾਟ ਨੂੰ ਮਿਲੇ।
7: ਕੋਈ ਵੀ ਮੇਰੀ ਮਦਦ ਨਹੀਂ ਕਰ ਸਕਿਆ, ਮੇਰੇ ਰੋਗ ਨੂੰ ਕੋਈ ਨਾ ਦੱਸ ਸਕਿਆ। ਦੇਖਦੇ ਹਾਂ ਜੇ ਤੁਸੀਂ ਦੱਸ ਸਕੋ।
1: ਅਸਲ ਵਿੱਚ ਤੁਸੀਂ ਬਿਮਾਰ ਨਹੀਂ ਹੋ, ਮੈਂ ਜਾਣਦਾ ਹਾਂ ਤੁਹਾਡੇ ਨਾਲ ਕੀ ਹੋ ਰਿਹਾ ਹੈ। ਰਾਤ ਵੇਲੇ ਦੋ ਸ਼ੇਰ ਆਉਂਦੇ ਹਨ ਤੇ ਤੁਹਾਡੇ ਦੋਵੇਂ ਪਾਸੇ ਆ ਕੇ ਬੈਠ ਜਾਂਦੇ ਹਨ।
7: ਤੁਹਾਨੂੰ ਇਸ ਬਾਰੇ ਕਿਵੇਂ ਪਤਾ ਲੱਗਿਆ?
1: ਮੈਂ ਇੱਕ ਬਹੁਤ ਵੱਡੇ ਗੁਰੂ ਦਾ ਸ਼ਾਗਿਰਦ ਹਾਂ, ਮੈਨੂੰ ਬਹੁਤ ਕੁਝ ਪਤਾ ਹੈ। ਮੈਨੂੰ ਇਹ ਵੀ ਪਤਾ ਹੈ ਜਦੋਂ ਤੁਸੀਂ ਪਰੇਸ਼ਾਨੀ ਵਿੱਚ ਹੁੰਦੇ ਹੋ ਤਾਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਬਚਾ ਲੈਂਦੇ ਹਨ, ਨਹੀਂ ਤਾਂ ਸ਼ੇਰਾਂ ਨੇ ਹੁਣ ਤੱਕ ਤੁਹਾਨੂੰ ਮਾਰ ਦੇਣਾ ਸੀ।
7: ਵਾਹ, ਤੁਹਾਨੂੰ ਤਾਂ ਸੱਚ ਦਾ ਪਤਾ ਹੈ। ਮੈਂ ਐਸਾ ਕੀ ਕਰਾਂ ਜੋ ਮੇਰੀ ਮੌਤ ਨਾ ਆਏ?
1: ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਬਹੁਤ ਚਿਰ ਦਾ ਆਪਣੇ ਕੈਦ ਵਿੱਚ ਰੱਖਿਆ ਹੈ, ਜਿਤਨਾ ਤੁਸੀਂ ਪਹਿਲਾਂ ਤੈਅ ਕੀਤਾ ਸੀ ਉਸ ਤੋਂ ਕਿਤੇ ਵੱਧ ਸਮਾਂ ਹੋ ਗਿਆ ਹੈ। ਤੁਸੀਂ ਗੁਰੂ ਨੂੰ ਝੂਠ ਬੋਲਿਆ ਹੈ, ਤਾਂ ਕਰਕੇ ਹੀ ਸ਼ੇਰ ਤੁਹਾਡੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਤੁਹਾਨੂੰ ਉਹਨਾਂ ਨੂੰ ਜਲਦ ਤੋਂ ਜਲਦ ਰਿਹਾ ਕਰ ਦੇਣਾ ਚਾਹੀਦਾ ਹੈ। ਤੁਹਾਨੂੰ ਗੁਰੂ ਪਾਸ ਜਾ ਕੇ ਉਹਨਾਂ ਅੱਗੇ ਸੀਸ ਨਿਵਾ ਕੇ ਮੁਆਫ਼ੀ ਦੀ ਫਰਿਆਦ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਉਹਨਾਂ ਨੂੰ ਅੱਜ ਹੀ ਰਿਹਾ ਨਾ ਕੀਤਾ ਤਾਂ ਸ਼ੇਰਾਂ ਨੇ ਵੀ ਅੱਜ ਰਾਤ ਹੀ ਤੁਹਾਡਾ ਅੰਤ ਕਰ ਦੇਣਾ ਹੈ।
7: ਅੱਜ ਰਾਤ? ਨਹੀਂ ਨਹੀਂ, ਓਏ ਗਵਾਲੀਅਰ ਦੇ ਕਿਲੇ ਦੇ ਸਿਪਾਹੀਆਂ ਨੂੰ ਕਹਿ ਦਿਓ ਕਿ ਗੁਰੂ ਹਰਗੋਬਿੰਦ ਜੀ ਨੂੰ ਇਸੇ ਵਕਤ ਰਿਹਾ ਕੀਤਾ ਜਾਏ।
0: ਭਾਈ ਜੇਠਾ ਜੀ ਦੀ ਇਹ ਤਰਕੀਬ ਕੰਮ ਆਈ।
7: ਹੇ ਅੱਲਾਹ, ਮੈਂ ਆਸ ਕਰਦਾ ਹਾਂ ਕਿ ਗੁਰੂ ਮੈਨੂੰ ਬਖਸ਼ ਦੇਣਗੇ। ਮੈਂ ਉਹਨਾਂ ਦੀ ਕਿਰਪਾ ਲਈ ਕੁਛ ਵੀ ਕਰਨ ਨੂੰ ਤਿਆਰ ਹਾਂ।
0: ਭਾਈ ਜੇਠਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੁਬਾਰਾ ਕਿਲੇ 'ਚ ਚਲੇ ਗਏ।
1: ਗੁਰੂ ਜੀ, ਸਾਡੇ ਕੋਲ ਇਹ ਖੁਸ਼ਖਬਰੀ ਹੈ।
0: ਪਰ ਗੁਰੂ ਜੀ ਜਾਣਦੇ ਸਨ ਕਿ ਕੀ ਹੋ ਰਿਹਾ ਹੈ ਅਤੇ ਭਾਈ ਜੇਠਾ ਤੋਂ ਕੁਛ ਨਿਰਾਸ਼ ਲੱਗ ਰਹੇ ਸਨ।
1: ਗੁਰੂ ਜੀ, ਕੀ ਸਭ ਠੀਕ ਹੈ?
0: ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਇੱਕ ਪਿਆਲਾ ਦਿੱਤਾ ਤੇ ਹੁਕਮ ਕੀਤਾ,
4: ਭਾਈ ਜੇਠਾ
0: ਜਾ ਉੱਠ, ਇਸ ਪਿਆਲੇ ਵਿੱਚ ਨਦੀ ਤੋਂ ਪਾਣੀ ਭਰ ਕੇ ਲਿਆ।
1: ਹਾਂਜੀ ਮੇਰੇ ਗੁਰੂ ਜੀ।
0: ਨਦੀ ਕੋਈ ਜ਼ਿਆਦਾ ਦੂਰ ਨਹੀਂ ਸੀ, ਉਹ ਕਿਲੇ ਤੋਂ ਨਿਕਲੇ, ਨਦੀ ਦੇ ਲਾਗੇ ਗਏ, ਪਿਆਲਾ ਭਰਿਆ, ਵਾਪਸ ਆ ਗਏ ਤੇ ਗੁਰੂ ਸਾਹਿਬ ਨੂੰ ਪੇਸ਼ ਕੀਤਾ। ਪੀਣ ਦੀ ਥਾਂ ਗੁਰੂ ਸਾਹਿਬ ਨੇ ਉਹਨੂੰ ਕਿਹਾ, ਹੁਣ ਜਾਓ ਤੇ ਇਹ ਪਾਣੀ ਦੁਬਾਰਾ ਨਦੀ ਵਿੱਚ ਪਾ ਦਿਓ। ਉਹ ਹੈਰਾਨ ਹੋ ਗਏ।
1: ਵਾਪਸ? ਮਤਲਬ? ਅੱਛਾ ਜੀ, ਸਤਿ ਬਚਨ ਮੇਰੇ ਗੁਰੂ।
0: ਉਹਨੇ ਗੁਰੂ ਦਾ ਹੁਕਮ ਮੰਨਿਆ ਅਤੇ ਵਾਪਸ ਨਦੀ ਦੇ ਕੰਢੇ ਚਲੇ ਗਏ। ਸਾਰਾ ਪਾਣੀ ਪਿਆਲੇ ਵਿੱਚੋਂ ਨਦੀ ਵਿੱਚ ਪਾ ਦਿੱਤਾ ਅਤੇ ਦੁਬਾਰਾ ਆਪਣੇ ਗੁਰੂ ਕੋਲ ਚਲੇ ਗਏ। ਤੇ ਗੁਰੂ ਜੀ ਨੇ ਅੱਗੋਂ ਪੁੱਛਿਆ, ਜਦੋਂ ਤੁਸੀਂ ਪਿਆਲਾ ਪਹਿਲਾਂ ਭਰਿਆ ਸੀ ਤਾਂ ਕੀ ਤੁਹਾਨੂੰ ਨਦੀ ਦੇ ਆਕਾਰ ਵਿੱਚ ਕੋਈ ਫਰਕ ਲੱਗਿਆ ਸੀ? ਕੀ ਨਦੀ ਦਾ ਆਕਾਰ ਘਟ ਗਿਆ ਸੀ?
1: ਨਦੀ ਵਿੱਚ ਤੇ ਬਹੁਤ ਪਾਣੀ ਹੈ, ਨਹੀਂ ਮੈਨੂੰ ਤੇ ਕੋਈ ਫਰਕ ਮਹਿਸੂਸ ਨਹੀਂ ਹੋਇਆ।
0: ਤਾਂ ਗੁਰੂ ਜੀ ਨੇ ਪੁੱਛਿਆ, ਜਦੋਂ ਤੁਸੀਂ ਉਹ ਪਿਆਲਾ ਦੁਬਾਰਾ ਨਦੀ ਵਿੱਚ ਪਾ ਦਿੱਤਾ ਤਾਂ ਕੀ ਤੁਹਾਨੂੰ ਆਕਾਰ ਵਿੱਚ ਵੱਡੀ ਲੱਗੀ?
1: ਪਿਆਲੇ ਦਾ ਤੇ ਨਦੀ ਨਾਲ ਕੋਈ ਤੋਲ ਹੀ ਨਹੀਂ, ਉਸ ਨਾਲ ਕੋਈ ਫਰਕ ਨਹੀਂ ਪਿਆ।
0: ਗੁਰੂ ਸਾਹਿਬ ਜੀ ਨੇ ਦੱਸਿਆ, ਜੋ ਗੁਰੂ ਘਰ ਦੀ ਸ਼ਕਤੀ ਹੈ ਉਹ ਸਦਾ ਹੀ ਨਦੀ ਵਾਂਗ ਵਗਦੀ ਰਹਿੰਦੀ ਹੈ। ਗੁਰੂ ਦੀ ਨਦੀ ਹਮੇਸ਼ਾ ਹੀ ਭਰੀ ਰਹਿੰਦੀ ਹੈ, ਨਾ ਉਹ ਘਟਾਈ ਜਾ ਸਕਦੀ ਹੈ ਨਾ ਵਧਾਈ ਜਾ ਸਕਦੀ ਹੈ। ਸਭ ਨੂੰ ਇਹ ਸੋਝੀ ਆਉਣ ਲੱਗੀ ਕਿ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਹ ਕੰਮ ਕਰਨ ਲਈ ਕਿਉਂ ਕਿਹਾ ਸੀ। ਇਹ ਆਪਣੀ ਸ਼ਕਤੀ ਦਾ ਸਹੀ ਇਸਤੇਮਾਲ ਕਰਨ ਲਈ ਦਿੱਤਾ ਗਿਆ ਇੱਕ ਉਦਾਹਰਣ ਸੀ। ਗੁਰੂ ਜੀ ਅੱਗੇ ਸਿੱਖਿਆ ਦਿੰਦੇ ਰਹੇ, ਤੁਹਾਨੂੰ ਆਪਣੇ ਨੇਕ ਕੰਮਾਂ ਕਰਕੇ ਅਤੇ ਸੇਵਾ ਕਰਕੇ ਇੱਕ ਛੋਟੇ ਜਿਹੇ ਪਿਆਲੇ ਦੀ ਪ੍ਰਾਪਤੀ ਹੋਈ ਹੈ, ਪਰ ਉਸ ਛੋਟੀ ਜਿਹੀ ਕਮਾਈ ਨਾਲ ਤੁਸੀਂ ਇਹ ਸੋਚਿਆ ਕਿ ਤੁਸੀਂ ਇੱਕ ਵੱਡਾ ਕਾਰ ਕਰੋਗੇ। ਤਾਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਯਾਦ ਕਰਵਾਇਆ ਕਿ ਉਹ ਆਪਣੇ ਆਪ ਨੂੰ ਰਿਹਾ ਕਰਾਉਣ ਲਈ ਬਹੁਤ ਸਾਰੇ ਕੋਤਕ ਰਚਾ ਸਕਦੇ ਸਨ। ਜੋ ਸ਼ਕਤੀ ਤੁਹਾਡੇ ਕੋਲ ਹੁਣੇ ਹੈ, ਗੁਰੂ ਘਰ ਤੋਂ ਹੀ ਪ੍ਰਾਪਤ ਹੋਈ ਹੈ। ਕੀ ਇਸ ਘਰ ਵਿੱਚ ਤੁਹਾਡੇ ਜਿੰਨੀ ਸ਼ਕਤੀ ਨਹੀਂ ਹੈ? ਆਪਣੇ ਦਿਲ ਨੂੰ ਇਹ ਸਵਾਲ ਕਰੋ।
1: ਹਾਂਜੀ ਮੇਰੇ ਗੁਰੂ ਜੀ, ਮੇਰੇ ਕੋਲ ਸ਼ੇਰ ਵਿੱਚ ਤਬਦੀਲ ਹੋਣ ਦੀ ਸ਼ਕਤੀ ਹੈ ਤੇ ਮੇਰਾ ਦ੍ਰਿੜ ਨਿਸ਼ਚੈ ਹੈ ਕਿ ਮੈਂ ਦਿੱਲੀ ਸ਼ਹਿਰ ਨੂੰ ਵੀ ਖਤਮ ਕਰ ਸਕਦਾ ਹਾਂ। ਪਰ ਤੁਸੀਂ, ਤੁਹਾਡੇ ਕੋਲ ਮੇਰੇ ਨਾਲੋਂ ਕਿਤੇ ਵੱਧ ਬੇਅੰਤ ਸ਼ਕਤੀਆਂ ਹਨ ਅਤੇ ਤੁਸੀਂ ਇਸ ਸਭ ਦਾ ਕਦੇ ਵੀ ਅੰਤ ਕਰ ਸਕਦੇ ਸੀ ਜਿਵੇਂ ਤੁਹਾਨੂੰ ਪਾਉਂਦਾ।
0: ਗੁਰੂ ਜੀ ਨੇ ਕਿਹਾ, ਤੁਹਾਨੂੰ ਸਦਾ ਹੀ ਆਪਣੀ ਸ਼ਕਤੀ ਦਾ ਇਸਤੇਮਾਲ ਕਰਨ ਲਈ ਹੁਕਮ ਲੈਣਾ ਚਾਹੀਦਾ ਹੈ ਅਤੇ ਅਸੀਂ ਤੁਹਾਨੂੰ ਇਹ ਹੁਕਮ ਨਹੀਂ ਦਿੱਤਾ ਹੈ। ਤਾਂ ਕਰਕੇ ਹੁਣ ਤੁਹਾਨੂੰ ਗੁਰੂ ਘਰ ਦੇ ਹੁਕਮ ਤੋਂ ਬਾਹਰ ਜਾਣ ਦਾ ਨਤੀਜਾ ਭੋਗਣਾ ਪੈਣਾ ਹੈ।
1: ਮੈਂ ਸਮਝ ਗਿਆ ਹਾਂ, ਮੈਂ ਹਰ ਪ੍ਰਕਾਰ ਦਾ ਨਤੀਜਾ ਭੋਗਣ ਲਈ ਤਿਆਰ ਹਾਂ।
0: ਸਾਰਿਆਂ ਨੂੰ ਹੁਣ ਗੁਰੂ ਸਾਹਿਬ ਜੀ ਦੇ ਸੰਦੇਸ਼ ਦਾ ਅਹਿਸਾਸ ਹੋ ਗਿਆ।
1: ਮੈਂ ਵੀ ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ਅਜਿਹਾ ਕਰਨ ਲਈ ਮੈਨੂੰ ਹੁਕਮ ਹੋਇਆ ਸੀ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਰਾਹੀਂ ਇਹ ਹੁਕਮ ਕੱਲਿਆ ਸੀ ਕਿ ਅਸੀਂ ਆਪਣੀ ਸ਼ਕਤੀ ਨਾਲ ਜੋ ਵੀ ਕਰ ਸਕਦੇ ਹਾਂ ਉਹ ਕਰੀਏ, ਜਿਸ ਨਾਲ ਆਪ ਜੀ ਜਲਦੀ ਰਿਹਾ ਹੋ ਸਕੋ। ਬਾਬਾ ਜੀ ਨੇ ਸਾਡੀ ਇਸ ਤਰਕੀਬ ਦੀ ਹਿਮਾਇਤ ਕੀਤੀ ਸੀ। ਫਿਰ ਵੀ ਆਪ ਜੀ ਨੂੰ ਸਭ ਦਾ ਭਲਾ ਮਾਲੂਮ ਹੈ ਅਤੇ ਮੈਂ ਤੁਹਾਡੀ ਆਗਿਆ ਦਾ ਪੂਰਨ ਤੌਰ 'ਤੇ ਪਾਲਣ ਕਰਾਂਗਾ।
0: ਗੁਰੂ ਜੀ ਨੇ ਅਕਾਲ ਪੁਰਖ ਦੀ ਆਗਿਆ ਨੂੰ ਮੰਨਿਆ ਅਤੇ ਆਖਿਆ, ਅਸੀਂ ਕੀ ਕਰ ਸਕਦੇ ਹਾਂ? ਅਸੀਂ ਮਾਤਾ ਜੀ ਅਤੇ ਬਾਬਾ ਜੀ ਦੇ ਵਚਨ ਨਹੀਂ ਮੋੜ ਸਕਦੇ, ਤਾਂ ਤੁਹਾਨੂੰ ਕੋਈ ਸਜ਼ਾ ਨਹੀਂ ਹੋਵੇਗੀ, ਪਰ ਸਾਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਤਾਂ ਗੁਰੂ ਸਾਹਿਬ ਜੀ ਨੇ ਸਭ ਨੂੰ ਸੰਤਾਂ ਦੇ ਮਾਰਗ ਬਾਰੇ ਸਮਝਾਇਆ। ਸਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਸ਼ਕਤੀ ਹੁੰਦੇ ਹੋਏ ਵੀ ਉਸਦਾ ਇਸਤੇਮਾਲ ਨਹੀਂ ਕਰਨਾ। ਨਾ ਜਰਿਆ ਜਾਣ ਵਾਲੇ ਨੂੰ ਅਸੀਂ ਚਰਨਾ ਸਿੱਖਣਾ ਹੈ। ਭਗਤ ਉਹਨਾਂ ਦੇ ਚਰਨਾਂ ਦੀ ਧੂਲ ਲੋਚਦੇ ਹਨ ਜੋ ਸਦਾ ਅਕਾਲ ਪੁਰਖ ਦੇ ਪਾਣੇ ਵਿੱਚ ਰਹਿੰਦਾ ਹੈ।
1: ਹਾਂਜੀ ਮੇਰੇ ਗੁਰੂ ਜੀ, ਮੈਂ ਆਪ ਜੀ ਦੇ ਜੀਵਨ ਦੇ ਮਾਰਗ ਦੀ ਪਾਲਣਾ ਕਰਾਂਗਾ।
0: ਤਾਂ ਅਸੀਂ ਇਲਾਹੀ ਸ਼ਕਤੀ ਬਾਰੇ ਕੀ ਸਿੱਖਿਆ?
8: ਕਿ ਜੇਕਰ ਸਾਡੇ ਕੋਲ ਕੋਈ ਠੋਸ ਵਜ੍ਹਾ ਵੀ ਹੈ ਤਾਂ ਵੀ ਸਾਨੂੰ ਉਹਨਾਂ ਨੂੰ ਡਰਾਉਣਾ ਨਹੀਂ ਚਾਹੀਦਾ।
0: ਸ਼ਾਬਾਸ਼, ਬਹੁਤ ਖੂਬ। ਹੋਰ ਕੀ ਸਿੱਖਿਆ?
8: ਕਿ ਸਾਡੀ ਸ਼ਕਤੀ ਪਹਿਲੇ ਜਿੰਨੀ ਹੈ ਅਤੇ ਗੁਰੂ ਦੀ ਸ਼ਕਤੀ ਨਦੀ ਜਿੰਨੀ।
0: ਸ਼ਾਬਾਸ਼, ਸਾਡੇ ਵਿੱਚੋਂ ਕਈ ਸਰੀਰਕ ਤੌਰ 'ਤੇ ਦੂਜੇ ਤੋਂ ਤਾਕਤਵਰ ਹਨ ਅਤੇ ਕੋਈ ਦਿਮਾਗੀ ਤੌਰ 'ਤੇ ਤਾਕਤਵਰ ਹੈ। ਕਈਆਂ ਕੋਲ ਇਲਾਹੀ ਸ਼ਕਤੀਆਂ ਵੀ ਹਨ ਜੋ ਦੂਜਿਆਂ ਕੋਲ ਨਹੀਂ ਹਨ। ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੀਆਂ ਜੋ ਵੀ ਸ਼ਕਤੀਆਂ ਹਨ ਉਹ ਸਭ ਬਸ ਇੱਕ ਪਿਆਲੇ ਜਿੰਨੀਆਂ ਹਨ, ਇੱਕ ਪੂਰੇ ਸਮੁੰਦਰ ਦੇ ਸਾਹਮਣੇ। ਇਹ ਸਾਡੇ ਵੱਸ ਵਿੱਚ ਨਹੀਂ ਹੈ ਕਿ ਉਸ ਸ਼ਕਤੀ ਨੂੰ ਕਾਬੂ ਕਰੀਏ। ਉਸ ਗੁਰੂ ਦੀ ਸ਼ਕਤੀ ਦੀ ਆਪਣੀ ਹੀ ਮਿਹਰ ਹੈ ਅਤੇ ਆਪਣਾ ਹੀ ਭਾਵ ਹੈ। ਇਹ ਸਾਡੇ ਲਈ ਹੈ ਕਿ ਅਸੀਂ ਉਸ ਦੀ ਪਾਲਣਾ ਕਰੀਏ ਅਤੇ ਗੁਰੂ ਦੇ ਹੁਕਮ ਵਿੱਚ ਰਹੀਏ। ਗੁਰੂ ਜੀ ਕਹਿੰਦੇ ਹਨ, ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਜੇਕਰ ਇਨਸਾਨ ਨਾ ਖਾਧੇ ਜਾਣ ਵਾਲੇ ਨੂੰ ਖਾ ਲਵੇ ਤਦ ਉਹ ਪੂਰਨ ਪੁਰਸ਼ ਦੇ ਬੰਦਾ ਹੈ ਅਤੇ ਪੂਰਨਤਾ ਦੇ ਰਾਹੀਂ ਸਿਆਣਪ ਪ੍ਰਾਪਤ ਕਰ ਲੈਂਦਾ ਹੈ।

0: I want to hear this new story. Will you listen with me?
1: Langar Disguise. Have you ever heard that God lives in cozy homes? For us, our homes are the same as the Guru's home, because in our homes we treat each other with respect. We're always friendly to everyone, and we feed anyone who comes, just like the Guru's Langar. Langar is where we feed everyone, anytime, any day, day or night. Everyone is welcome to eat Langar. They may be strangers, they may be smelly or pretty, they may be black or white, they may even be from Mars or Venus. It doesn't matter. Everyone is fed side by side. Can you imagine if your home was just like a Langar hall? This is the story of how we learned that our homes are the Guru's home. Hundreds of years ago, the 10th Guru, Guru Gobind Rai, was our leader. He was young and strong. He often laughed out loud, and his love for God was deep and constant. Those who were near him experienced joy and bliss. It was a world filled with fun challenges and deep devotion. The Sikhs always wanted to know what kind of lesson would he teach next. Once he declared to his beloveds,
2: "Everyone must make langar in their own homes. O Sikhs of mine, listen. Your house is a langar hall to feed all travelers and guests. Feed the needy. No one should ever leave your home without being served."
1: Everyone listened to what he said, and the Sikhs became famous for serving and taking care of others. Still, Guruji wanted to test just how ready the Sikhs were. Were they only ready sometimes, or were they ready all the time? So one day, very early in the morning, something funny happened. It was the divine mischief of the master, the complete man. Guru Gobind Rai himself put on a disguise. He dressed just like a common traveler. Now normally Guruji always wore clothes that were perfect and clean, without even a single wrinkle. But that morning, he put on dirty old clothes so no one would recognize him. He went to the homes of his devotees, their langar halls. He came at the most inconvenient time. It was early in the morning, so the Sikhs were just waking up. They were getting ready for the day, washing up, starting their prayers. He would knock on the door and say,
2: "Sorry to disturb you. I am just a humble traveler. Do you have any chapatis that I can eat?"
3: It's really early. You must be on an early schedule. Sorry, but we don't have anything ready for you right now. Food will be cooked later. Come by later and we can feed you then."
1: The master was testing his beloveds. He wanted to show them a simple thing in an unforgettable way. He showed them that they were still a little bit selfish and not completely selfless. They still needed some time for themselves. They weren't there for others at every moment. And so the master went from door to door.
4: "Excuse me?
2: Sorry to disturb you at this time. I'm a traveler. Do you have any dal that I can eat?"
4: "Oh, it's so early. It's not breakfast time yet. Besides, dal takes a long time to cook. Please, just come back later."
1: As the master went from one house to another, he smiled and his eyes twinkled. Not one Sikh was ready to serve him yet. Finally, he came to the house of a man named Nand Lal.
5: Waheguru, Waheguru, Waheguru.
1: Nand Lal was a wise poet, and he loved the true Guru. Even though he was 23 years older than Guru Gobind Rai, he became his devotee. His heart blossomed in the Guru's court.
5: Waheguru, Waheguru, Waheguru.
1: He was full of devotion and love, and he always prayed to be at the feet of the true Guru. The beloved Nand Lal hopped up to greet his guest.
6: Welcome! Welcome, friend!
2: Excuse me, sir.
6: Come in, come in. Please, sit down. Relax.
2: I am just a humble traveler. Do you have any food?
6: Sir? You don't need to ask. Food is just now coming.
5: Waheguru.
1: He was so happy to get the chance to serve. He immediately brought whatever food he could. There was some raw dough, there was dal that was just half-cooked, some raw vegetables, and some butter. He placed the uncooked food in front of his guest with great grace and honor.
6: Help yourself to everything here. Have as much as you want. However, if you will allow me to, I will roll the dough and cook it to make warm chapatis. I will cook the dal until it is soft, and I will cook the veggies until they are very yummy. It is my honor to serve you. In the name of my master, please relax and enjoy yourself.
2: Thank you.
1: Bhai Nand Lal really loved to serve. Guruji was very happy. Guruji enjoyed the food, and the food was full of loving energy. Bhai Nand Lal Ji truly took the Guru's order to heart.
2: No one should ever leave your home without being served.
1: Whoever knocked on his door was sure to leave Nand Lal's house completely satisfied. And in this cozy and loving way, God lived in the home of Bhai Nand Lal. The next morning, Guruji told everyone,
2: "In our city, there is only one temple of hospitality, only one real langar, and that is Bhai Nand Lal's home. Nand Lal speaks the language of love and devotion. Nand Lal blesses us all. His commitment is pleasing. It is this love that wins all hearts. Running such a langar, the Sikhs become truly rich.
7: Truly rich.
2: In this way, Bhai Nand Lal's langar is most successful."
1: The Sikhs smiled and realized that their beloved Guruji had tested them. Even though they were friendly, they still hadn't gone all the way. Bhai Nand Lal was tiyar bar tiyar, always ready. He was in a divine state. He happily provided langar to everyone without hesitation or excuses. When you become selfless, then you never have excuses, and you are always happy. Bhai Nand Lal became the example of how all of us need to treat guests. As Sikhs, we never stop learning and improving ourselves. He taught us that love has no limit, and serving has no limit. Whoever comes to our home, we give them the deepest respect. We treat them as the great person they are. We even treat them like a saint.
6: Getting water for the saints is equal to being the greatest emperor of the world. Cooking food for them is more pleasant than all the paradises put together. Preparing the Guru's langar is equal to all wealth, riches, and magical superpowers. holy people take care of the poor, and one feels humble just being around them. The Guru's holy word is within all things, everywhere.
1: This was the mischief of Guru Gobind Rai. Yes, he had disguised himself and tricked his Sikhs, but that's how he taught them and all of us an unforgettable lesson, the lesson of how we all need to treat each other, the lesson in how to be a good host, a lesson in how to serve, and how God lives in cozy homes.
0: I really like that story. Did you? Do you like to color? I have these stories in my coloring book. Do you have a secret coloring book?
7: ਸਿੱਖਨੇਟ ਦੀ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ। ਮੇਰਾ ਨਾਂ ਹੁਨਰ ਕੌਰ ਹੈ ਤੇ ਮੈਂ 10 ਸਾਲ ਦੀ ਹਾਂ। ਮੈਂ ਹੁਸ਼ਿਆਰਪੁਰ ਚ ਰਹਿੰਦੀ ਹਾਂ। ਇਹ ਕਹਾਣੀ ਮੈਂ ਸਿੱਖਨੇਟ ਸਕ੍ਰਿਪਟ ਰਾਈਟਿੰਗ ਕੰਪੀਟੀਸ਼ਨ ਵਿੱਚ ਲਿਖੀ ਸੀ। ਮੈਨੂੰ ਸਿੱਖਨੇਟ ਦੀਆਂ ਸਾਰੀਆਂ ਕਹਾਣੀਆਂ ਬਹੁਤ ਚੰਗੀਆਂ ਲੱਗਦੀਆਂ ਨੇ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ।
8: ਕੀ ਰੁੱਖ ਰਾਤੋ ਰਾਤ ਉੱਗ ਸਕਦੇ ਹਨ? ਭਵਿੱਖ ਵਿੱਚ ਲੋਕਾਂ ਨੇ ਕੁਦਰਤ ਨੂੰ ਪ੍ਰਦੂਸ਼ਿਤ ਕਰਕੇ ਸਾਡੀ ਧਰਤੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਸ਼ਾਮ ਦੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ। ਜਿੱਥੇ ਕਿ ਪੀਣ ਵਾਲੇ ਪਾਣੀ ਦੀ ਘਾਟ ਕਰਕੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਲਈ ਇੱਕ ਵੱਡਾ ਖਤਰਾ ਬਣਿਆ ਹੋਇਆ, ਉੱਥੇ ਹੀ ਲਗਾਤਾਰ ਵੱਧ ਰਿਹਾ ਹਵਾ ਦਾ ਪ੍ਰਦੂਸ਼ਣ ਧਰਤੀ ਉੱਤੇ ਜ਼ਿੰਦਗੀ ਲਈ ਇੱਕ ਵੱਡਾ ਸੰਕਟ ਬਣ ਕੇ ਸਾਹਮਣੇ ਆ ਰਿਹਾ ਹੈ। ਆਮ ਤੌਰ ਤੇ ਮੀਂਹ ਹਵਾ ਨੂੰ ਸਾਫ਼ ਕਰਕੇ ਇਸ ਦੇ ਅਸਰ ਨੂੰ ਘਟਾ ਦਿੰਦਾ ਹੈ, ਪਰ ਇਸ ਸਾਲ ਅਸੀਂ ਪੂਰੇ ਸੰਸਾਰ ਵਿੱਚ ਸੋਕੇ ਦਾ ਸਾਹਮਣਾ ਕਰ ਰਹੇ ਹਾਂ। ਰੁੱਖ ਰਾਤੋ ਰਾਤ ਨਹੀਂ ਉੱਗਦੇ, ਹਾਲਾਂਕਿ ਮੌਸਮ ਨੂੰ ਸੁਵਾਰਨ ਵਿੱਚ ਇਹਨਾਂ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਸਭ ਜਾਣਦੇ ਹਨ। ਇਹ ਨਿਰੰਤਰ ਵੱਧ ਰਹੀ ਕੁਦਰਤੀ ਆਫ਼ਤ ਸਾਨੂੰ ਚੁਣੌਤੀ ਦਿੰਦੀ ਹੈ ਕਿ ਪਰ ਇੱਕ ਕੁੜੀ ਸੀ ਜੋ ਇਸ ਸਭ ਨੂੰ ਬਦਲ ਸਕਦੀ ਸੀ। ਇੱਕ ਛੋਟੇ ਸ਼ਹਿਰ ਦੀ ਇੱਕ ਸਿੱਖ ਕੁੜੀ ਸਿਮਰਨ ਧਰਤੀ ਬਾਰੇ ਬਹੁਤ ਚਿੰਤਤ ਮਹਿਸੂਸ ਕਰ ਰਹੀ ਸੀ। ਉਸ ਨੂੰ ਇਹ ਸਮੱਸਿਆਵਾਂ ਦੇ ਵਿੱਚ ਕਿਰਿਆ ਸੰਸਾਰ ਜਿਸ ਦਾ ਉਹ ਵੀ ਹਿੱਸਾ ਸੀ ਪਸੰਦ ਨਹੀਂ ਸੀ ਆਇਆ। ਨਹੀਂ, ਉਸ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਅਤੇ ਉਹ ਇਸ ਬਾਰੇ ਕੁਝ ਕਰਨਾ ਚਾਹੁੰਦੀ ਸੀ। ਅਗਲੀ ਸਵੇਰ ਉਹ ਗੁਰਦੁਆਰਾ ਸਾਹਿਬ ਗਈ ਅਤੇ ਸਿਮਰਨ ਕਰਨ ਲੱਗ ਪਈ।
9: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
8: ਜਲਦ ਹੀ ਉਹ ਇੱਕ ਸ਼ਾਂਤ ਅਵਸਥਾ ਵਿੱਚ ਪੁੱਜ ਗਈ। ਉਸ ਦੀਆਂ ਅੱਖਾਂ ਚੋਂ ਹੰਝੂ ਕੁਝ ਇਸ ਤਰ੍ਹਾਂ ਵਗਣ ਲੱਗੇ ਜਿਵੇਂ ਪਹਾੜਾਂ ਤੋਂ ਬਰਫ਼ ਦੇ ਗੋਲੇ ਡਿੱਗ ਰਹੇ ਹੋਣ। ਉਹ ਉਸੇ ਹੀ ਅਵਸਥਾ ਵਿੱਚ ਕਾਫ਼ੀ ਸਮੇਂ ਤੱਕ ਬੈਠੀ ਰਹੀ। ਅਚਾਨਕ ਉਸ ਦੇ ਸਾਹਮਣੇ ਅੱਖਾਂ ਨੂੰ ਚਕਾਚੌਂਧ ਕਰ ਦੇਣ ਵਾਲੀ ਇੱਕ ਰੋਸ਼ਨੀ ਪ੍ਰਗਟ ਹੋਈ ਅਤੇ ਜਲਦ ਹੀ ਸਿਮਰਨ ਆਪਣੇ ਸਾਹਮਣੇ ਇੱਕ ਚਿਲ ਮਿਲਾਉਂਦੀ ਹੋਈ ਰੋਸ਼ਨੀ ਦੀ ਗੇਂਦ ਨੂੰ ਚਮਕਦੇ ਹੋਏ ਦੇਖ ਪਾ ਰਹੀ ਸੀ। ਇੱਕ ਹਲਕੀ ਸਕੂਨਮਈ ਆਵਾਜ਼ ਨੇ ਖਾਮੋਸ਼ੀ ਨੂੰ ਤੋੜਿਆ।
10: ਕੀ ਹੋਇਆ ਬੇਟੀ, ਤੁਸੀਂ ਇੰਨਾ ਉਦਾਸ ਕਿਉਂ ਮਹਿਸੂਸ ਕਰ ਰਹੇ ਹੋ?
8: ਰੋਸ਼ਨੀ ਦੇ ਗੋਲੇ ਨੇ ਪੁੱਛਿਆ। ਸਿਮਰਨ ਨੇ ਸਮਝਾਇਆ,
9: ਵਾਹਿਗੁਰੂ ਜੀ, ਮੈਂ ਇਸ ਲਈ ਦੁਖੀ ਹਾਂ ਕਿ ਕੋਈ ਰੁੱਖ ਨਹੀਂ ਉੱਗ ਰਹੇ ਅਤੇ ਇਹ ਸਭ ਕੁਝ ਮਨੁੱਖਾਂ ਦੇ ਗਲਤ ਕੰਮਾਂ ਕਰਕੇ ਹੋ ਰਿਹਾ ਹੈ। ਸਾਡੀ ਇਸ ਪਿਆਰੀ ਧਰਤੀ ਮਾਂ ਤੇ ਹੁਣ ਕੁਝ ਹੀ ਰੁੱਖ ਬਚੇ ਹਨ। ਮੈਂ ਇਸ ਧਰਤੀ ਤੇ ਹੋਰ ਖੁਸ਼ੀਆਂ ਖੇੜੇ ਲੈ ਕੇ ਆਉਣਾ ਚਾਹੁੰਦੀ ਹਾਂ। ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹੀ ਤਰੀਕਾ ਹੈ ਆਪਣੀ ਇਸ ਪਿਆਰੀ ਧਰਤੀ ਦਾ ਸਨਮਾਨ ਕਰਨ ਦਾ?
10: ਭਾਈ ਕਨ੍ਹਈਆ ਜੀ ਨੂੰ ਆਪਣਾ ਆਦਰਸ਼ ਬਣਾਓ ਅਤੇ ਪਿਆਰ ਆਪਣੇ ਆਪ ਉੱਚੇਗਾ।
8: ਸਿਮਰਨ ਨੂੰ ਐਵੇਂ ਲੱਗਿਆ ਜਿਵੇਂ ਉਹ ਸੱਚ ਦੀ ਮੌਜੂਦਗੀ ਵਿੱਚ ਹੋਵੇ, ਪਰ ਉਸ ਨੂੰ ਉਸ ਸੁਨੇਹੇ ਦੀ ਸਮਝ ਨਹੀਂ ਲੱਗੀ।
9: ਪਰ ਭਾਈ ਕਨ੍ਹਈਆ ਜੀ ਕੌਣ ਹਨ?
8: ਵਾਹਿਗੁਰੂ ਜੀ ਨੇ ਜਵਾਬ ਦਿੱਤਾ,
10: ਭਾਈ ਕਨ੍ਹਈਆ ਜੀ ਨੇ ਤੁਹਾਨੂੰ ਰਸਤਾ ਦਿਖਾ ਦਿੱਤਾ ਹੈ।
8: ਫਿਰ ਵਾਹਿਗੁਰੂ ਜੀ ਨੇ ਸਿਮਰਨ ਨੂੰ ਕੁਝ ਅਜਿਹਾ ਦਿਖਾਇਆ ਜੋ ਇਤਿਹਾਸ ਵਿੱਚ ਵਾਪਰਿਆ ਸੀ। ਉਸ ਨੇ ਦੇਖਿਆ ਕਿ ਉੱਥੇ ਇੱਕ ਬਹੁਤ ਹੀ ਸਮਰਪਿਤ ਸਿੱਖ ਸਨ, ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੋਵਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ।
11: ਹੇ ਗੁਰੂ ਜੀ, ਮੈਂ ਤੁਹਾਡੇ ਚਰਨ ਕਮਲਾਂ 'ਚ ਆਪਣਾ ਸੀਸ ਨਿਭਾਉਂਦਾ ਹਾਂ, ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਹਮੇਸ਼ਾ ਯਾਦ ਰੱਖਾਂਗਾ।
8: ਉਸ ਦਾ ਨਾਮ ਸੀ ਕਨਹਈਆ।
11: ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰੂ ਚੇਲਾ।
8: ਆਪਣੀ ਦ੍ਰਿਸ਼ਟੀ ਵਿੱਚ ਸਿਮਰਨ ਨੇ ਦੇਖਿਆ ਕਿ ਕਿਵੇਂ ਇੱਕ ਫੌਜ ਗੁਰੂ ਜੀ ਦੇ ਸ਼ਹਿਰ ਆਨੰਦਪੁਰ ਸਾਹਿਬ ਤੇ ਹਮਲਾ ਬੋਲ ਰਹੀ ਸੀ। ਉਸ ਨੇ ਦੇਖਿਆ ਕਿ ਜੰਗ ਦੀ ਉਸ ਹਫੜਾ ਦਫੜੀ ਵਿੱਚ ਭਾਈ ਕਨਹਈਆ ਜੀ ਜ਼ਖਮੀ ਸਿੱਖਾਂ ਨੂੰ ਪਾਣੀ ਪਿਆ ਰਹੇ ਸਨ ਅਤੇ ਨਾਲ ਹੀ ਉਹਨਾਂ ਨੂੰ ਵੀ ਜਿਨ੍ਹਾਂ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਸੀ।
12: ਮੈਂ ਮਰ ਰਿਹਾ ਹਾਂ, ਮੈਨੂੰ ਪਾਣੀ ਦਿਓ, ਕਿਰਪਾ ਕਰਕੇ ਪਾਣੀ।
11: ਪਾਣੀ ਪੀਓ ਅਤੇ ਠੀਕ ਹੋ ਜਾਓ ਵੀਰ।
8: ਉਸ ਨੇ ਦੇਖਿਆ ਕਿ ਗੁਰੂ ਸਾਹਿਬ ਦੇ ਬਾਕੀ ਯੋਧੇ ਇਸ ਗੱਲ ਤੋਂ ਖੁਸ਼ ਨਹੀਂ ਸਨ ਕਿ ਭਾਈ ਕਨਹਈਆ ਜੀ ਦੁਸ਼ਮਣ ਸਿਪਾਹੀਆਂ ਦੀ ਵੀ ਮਦਦ ਕਰ ਰਹੇ ਸਨ। ਇਹ ਚੰਗਾ ਕੰਮ ਲੱਗਦਾ ਹੈ, ਪਰ ਆਪਣੇ ਕੋਲ ਜ਼ਿਆਦਾ ਪਾਣੀ ਨਹੀਂ ਹੈ। ਮੈਨੂੰ ਲੱਗਦਾ ਇਹਨਾਂ ਨੂੰ ਇਹ ਬੰਦ ਕਰ ਦੇਣਾ ਚਾਹੀਦਾ ਹੈ। ਜਦੋਂ ਭਾਈ ਕਨਹਈਆ ਜੀ ਗੁਰੂ ਸਾਹਿਬ ਦੇ ਸਨਮੁਖ ਸਨ ਤਾਂ ਉਹਨਾਂ ਨੇ ਇਹ ਸਭ ਦੇ ਸੱਚ ਹੋਣ ਬਾਰੇ ਪੁੱਛਿਆ ਕਿ ਉਹ ਸੱਚਮੁੱਚ ਦੁਸ਼ਮਣ ਦੀ ਮਦਦ ਕਰ ਰਹੇ ਸਨ, ਕਿ ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਸਨ। ਕੀ ਇਹ ਸੱਚ ਹੈ? ਫਿਰ ਸਿਮਰਨ ਨੇ ਕੁਝ ਅਜਿਹਾ ਦੇਖਿਆ ਜਿਸ ਨਾਲ ਉਸ ਨੂੰ ਕੁਝ ਨਿਵੇਕਲਾ ਮਹਿਸੂਸ ਹੋਇਆ ਜੋ ਉਸ ਨੂੰ ਪਹਿਲਾਂ ਕਦੇ ਨਹੀਂ ਸੀ ਹੋਇਆ। ਉਸ ਨੇ ਇੱਕ ਸੰਤ ਦੇ ਦਿਲ ਨੂੰ ਮਹਿਸੂਸ ਕੀਤਾ।
11: ਜੀ ਹਾਂ ਗੁਰੂ ਸਾਹਿਬ, ਇਹ ਜੋ ਕਹਿ ਰਹੇ ਨੇ ਉਹ ਸੱਚ ਹੈ। ਜਦੋਂ ਮੈਂ ਕਿਸੇ ਨੂੰ ਵੀ ਦੇਖਦਾ ਹਾਂ, ਮੈਨੂੰ ਸਿਰਫ ਤੁਹਾਡਾ ਚਿਹਰਾ ਹੀ ਨਜ਼ਰ ਆਉਂਦਾ ਹੈ। ਮੈਨੂੰ ਸਾਰੀ ਮਨੁੱਖਤਾ ਵਿੱਚ ਸਿਰਫ ਰੱਬ ਹੀ ਦਿਸਦਾ ਹੈ। ਮੈਂ ਕਿਵੇਂ ਉਹਨਾਂ ਦੀ ਸੇਵਾ ਨਾ ਕਰਾਂ? ਮੈਂ ਤਾਂ ਸਿਰਫ ਤੁਹਾਡੀ ਸੇਵਾ ਹੀ ਕਰ ਰਿਹਾ ਹੁੰਦਾ ਹਾਂ ਗੁਰੂ ਸਾਹਿਬ।
8: ਗੁਰੂ ਸਾਹਿਬ ਦੇ ਇਸ ਸੰਤਮਈ ਮਨੁੱਖ ਨੂੰ ਸੁਣ ਕੇ ਸਿਮਰਨ ਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗ ਪਏ। ਇਹ ਦੇਖਣਾ ਕਿੰਨਾ ਸੋਹਣਾ ਸੀ ਕਿ ਕਿਵੇਂ ਗੁਰੂ ਸਾਹਿਬ ਨੇ ਆਪਣੇ ਸੱਚੇ ਸਿੱਖ ਨਾਲ ਪਿਆਰ ਕੀਤਾ। ਗੁਰੂ ਜੀ ਨੇ ਹਾਮੀ ਭਰੀ। ਉਹਨਾਂ ਨੇ ਭਾਈ ਕਨਹਈਆ ਜੀ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਭਾਈ ਕਨਹਈਆ ਜੀ, ਤੁਸੀਂ ਜੋ ਕੀਤਾ ਬੜਾ ਹੀ ਚੰਗਾ ਕੀਤਾ। ਤੁਸੀਂ ਗੁਰਬਾਣੀ ਦੇ ਸੁਨੇਹੇ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਗੁਰੂ ਜੀ ਨੇ ਭਾਈ ਕਨਹਈਆ ਜੀ ਨੂੰ ਇੱਕ ਦਵਾਈ ਵੀ ਦਿੱਤੀ ਅਤੇ ਕਿਹਾ ਕਿ ਤੁਸੀਂ ਇਸ ਦਵਾਈ ਦੀ ਮਦਦ ਨਾਲ ਜ਼ਖਮੀਆਂ ਦੀ ਸੇਵਾ ਕਰੋ।
11: ਮੈਂ ਤੁਹਾਡੇ ਤੋਂ ਬਲਿਹਾਰੇ ਜਾਂਦਾ ਹਾਂ ਗੁਰੂ ਜੀ, ਅਤੇ ਤੁਹਾਡੇ ਚਰਨ ਕਮਲਾਂ 'ਚ ਆਪਣਾ ਸੀਸ ਨਿਭਾਉਂਦਾ ਹਾਂ।
8: ਜਿਵੇਂ ਹੀ ਸਿਮਰਨ ਦੀ ਅੱਖ 'ਚੋਂ ਇੱਕ ਹੰਝੂ ਡਿੱਗਿਆ ਤਾਂ ਉਸ ਨੂੰ ਇਹ ਸਮਝ ਲੱਗੀ ਕਿ ਜਦੋਂ ਅਸੀਂ ਰੱਬ ਕੋਲ ਜਾਂਦੇ ਹਾਂ ਤਾਂ ਅਸੀਂ ਸਾਰਿਆਂ ਨੂੰ ਇੱਕ ਵਜੋਂ ਦੇਖਦੇ ਹਾਂ।
9: ਇਹੀ ਸਾਡੀ ਧਰਤੀ ਲਈ ਇੱਕ ਹੱਲ ਹੈ। ਸਾਨੂੰ ਇਹ ਸਮਝਣਾ ਪਵੇਗਾ ਅਤੇ ਸੱਚ ਦੇ ਨਾਲ ਅੱਗੇ ਵਧਣਾ ਪਵੇਗਾ ਕਿ ਅਸੀਂ ਸਾਰੇ ਇੱਕ ਹਾਂ।
8: ਫਿਰ ਇੱਕੋ ਦਮ ਬਿਨਾਂ ਕੋਈ ਕੋਸ਼ਿਸ਼ ਕੀਤੇ ਉਸ ਦੇ ਮੂੰਹੋਂ ਕੁਝ ਸ਼ਬਦ ਨਿਕਲੇ।
9: ਜਿਵੇਂ ਭਾਈ ਕਨਹਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।
10: ਦੁਬਾਰਾ ਬੋਲੋ।
9: ਜਿਵੇਂ ਭਾਈ ਕਨਹਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।
10: ਇਹੀ ਤੁਹਾਡਾ ਮੰਤਰ ਹੈ, ਇਸ ਨੂੰ ਦੁਹਰਾਉਂਦੇ ਹੋਏ ਬੀਜ ਬੀਜਦੇ ਰਹੋ। ਦੁਨੀਆਂ ਵਿੱਚ ਪਿਆਰ ਜ਼ਰੂਰ ਵਰਤੇਗਾ, ਸਭ ਕੁਝ ਠੀਕ ਹੋ ਜਾਵੇਗਾ।
8: ਇੱਕ ਵਾਰ ਫਿਰ ਰੋਸ਼ਨੀ ਚਮਕੀ। ਸਿਮਰਨ ਨੇ ਆਪਣੀਆਂ ਅੱਖਾਂ ਖੋਲੀਆਂ।
9: ਵਾਹ!
8: ਉਸ ਪਲ ਵਿੱਚ ਉਸ ਨੂੰ ਇਹ ਲੱਗਿਆ ਕਿ ਉਸ ਨੇ ਸੱਚ ਨੂੰ ਪਾ ਲਿਆ ਹੈ। ਬਾਅਦ ਵਿੱਚ ਉਸ ਨੇ ਇਸ ਨਵੇਂ ਮੰਤਰ ਬਾਰੇ ਸੋਚਿਆ ਅਤੇ ਉਸ ਨੂੰ ਪਤਾ ਸੀ ਕਿ ਉਸ ਨੇ ਕੀ ਕਰਨਾ ਹੈ। ਆਪਣੀਆਂ ਅੱਖਾਂ ਵਿੱਚ ਇੱਕ ਚਮਕ ਲੈ ਕੇ ਉਹ ਆਪਣੇ ਘਰ ਗਈ ਅਤੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਗੁਰਦੁਆਰੇ ਵਿੱਚ ਕੀ ਹੋਇਆ।
9: ਵਾਹ ਪੁੱਤਰ ਜੀ, ਤੁਹਾਨੂੰ ਸਿੱਧਾ ਰੱਬ ਜੀ ਕੋਲੋਂ ਮੰਤਰ ਮਿਲਿਆ।
11: ਤੁਸੀਂ ਗੁਰੂ ਸਾਹਿਬ ਦੇ ਕਿੰਨੇ ਪਿਆਰੇ ਬੱਚੇ ਹੋ।
7: फिर वाही गुरु जी ने कहा कि प्यार जरूर उपजेगा, इस करके मेनू सिर्फ रुख लगाने ने अते ये महसूस करना है कि असी सारे एक हां अते मंत्र नु जपना है।
8: ओ उसे समय बाजार गए अते कुछ रुखां दे बीज खरीद ले आए, फिर उना नु बीजन लई ओ घर वापस आ गए। पूरा समा ओ जिन्ना हो सकया उस मंत्र नु दोहराउंदी रही।
7: जिवें भाई कन्हैया जी एक ओंकार नु देखदे सन, उवें ही मैं सारिया विच एक नु वेखांगी। धन वाहे गुरु। ਜਿਵੇਂ ਭਾਈ ਕਨਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਹੀ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ।
8: ਸਿਮਰਨ ਇੱਕ ਲੰਮੇ ਸਮੇਂ ਤੋਂ ਬਾਅਦ ਬਿਨਾਂ ਕਿਸੇ ਚਿੰਤਾ ਤੋਂ ਆਰਾਮ ਨਾਲ ਸੁੱਤੀ। ਉਸ ਨੂੰ ਪਤਾ ਸੀ ਕਿ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ। ਅਗਲੇ ਦਿਨ ਪੂਰਾ ਪਰਿਵਾਰ ਆਪਣੇ ਬਗੀਚੇ ਵਿੱਚ ਕੁਝ ਬਹੁਤ ਵੱਡੇ ਰੁੱਖ ਉੱਗੇ ਦੇਖ ਕੇ ਬੜਾ ਹੈਰਾਨ ਹੋਇਆ।
13: ਹੈ ਇਹ ਕੀ, ਇਹ ਰੁੱਖ ਕਿੱਥੋਂ ਆ ਗਏ?
7: ਹੇ ਵਾਹਿਗੁਰੂ, ਕੀ ਇਹ ਉਹੀ ਬੀਜ ਨੇ ਜੋ ਅਸੀਂ ਬੀਜੇ ਸਨ?
8: ਇਹ ਚਮਤਕਾਰ ਸੀ, ਰਾਤੋ ਰਾਤ ਰੁੱਖ ਕਿਵੇਂ ਉੱਗ ਸਕਦੇ ਹਨ?
13: ਇਹ ਨਹੀਂ ਹੋ ਸਕਦਾ, ਅਸੀਂ ਕੱਲ ਹੀ ਤਾਂ ਜੇ ਬੀਜ ਬੀਜੇ ਸਨ।
7: ਵਾਹ, ਇਹ ਤਾਂ ਗੁਰੂ ਜੀ ਦਾ ਆਸ਼ੀਰਵਾਦ ਹੈ।
8: ਇਹ ਖਬਰ ਅੱਗ ਦੀ ਤਰ੍ਹਾਂ ਹਰ ਪਾਸੇ ਫੈਲ ਗਈ ਅਤੇ ਜਲਦ ਹੀ ਸਿਮਰਨ ਦੇ ਘਰ ਨੂੰ ਟੀਵੀ ਦੇ ਪੱਤਰਕਾਰਾਂ ਨੇ ਚਾਰੇ ਪਾਸਿਓਂ ਘੇਰ ਲਿਆ। ਸਿਮਰਨ ਟੀਵੀ ਤੇ ਸੀ ਅਤੇ ਰਿਪੋਰਟਰਾਂ ਨਾਲ ਗੱਲ ਕਰਕੇ ਪੂਰੀ ਦੁਨੀਆ ਨੂੰ ਇਸ ਬਿਹਤਰੀਨ ਕਹਾਣੀ ਬਾਰੇ ਦੱਸ ਰਹੀ ਸੀ।
14: ਸਿਮਰਨ ਜੀ, ਤੁਸੀਂ ਇਹ ਦੱਸੋ ਕਿ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਇਸ ਗੱਲ ਤੇ ਸ਼ੱਕ ਕਰਦੇ ਹਨ ਕਿ ਇਹ ਰੁੱਖ ਰਾਤੋ ਰਾਤ ਨਹੀਂ ਉੱਗੇ?
7: ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਜਾਂ ਨਹੀਂ। ਇੱਕ ਵਾਰ ਜਦੋਂ ਅਸੀਂ ਸੱਚ ਦੇਖ ਲਵਾਂਗੇ ਤੇ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ। ਇਸ ਵਿੱਚ ਅਸੀਂ ਸਾਰੇ ਇਕੱਠੇ ਹਾਂ, ਸਾਰੇ ਲੋਕ, ਜਾਨਵਰ ਅਤੇ ਪੌਦੇ, ਧਰਤੀ ਦਾ ਹਰੇਕ ਜੀਵ, ਅਤੇ ਇਕੱਠੇ ਮਿਲ ਕੇ ਅਸੀਂ ਇੱਕ ਸੁਨਹਿਰਾ ਭਵਿੱਖ ਸਿਰਜਾਂਗੇ। ਸਾਨੂੰ ਭਾਈ ਕਨਈਆ ਜੀ ਨੂੰ ਆਪਣਾ ਆਦਰਸ਼ ਵਜੋਂ ਦੇਖਣਾ ਚਾਹੀਦਾ ਹੈ।
8: ਤਾਂ ਦੁਨੀਆ ਦੇ ਹਰੇਕ ਕੋਨੇ ਵਿੱਚ ਲੋਕਾਂ ਨੇ ਖੁਦ ਇਸ ਨੂੰ ਅਜ਼ਮਾਇਆ। ਉਨ੍ਹਾਂ ਨੇ ਭਾਈ ਕਨਈਆ ਜੀ ਨੂੰ ਯਾਦ ਕੀਤਾ ਅਤੇ ਵੱਖ ਵੱਖ ਥਾਵਾਂ ਤੇ ਬੀਜ ਬੀਜਣੇ ਸ਼ੁਰੂ ਕੀਤੇ। ਪਰ ਇਹ ਚਮਤਕਾਰ ਆਉਣ ਵਾਲੇ ਹਾਲਾਤਾਂ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਸੀ। ਸਿਮਰਨ ਵੱਲੋਂ ਸ਼ੁਰੂਆਤ ਵਿੱਚ ਬੀਜੇ ਗਏ ਰੁੱਖਾਂ ਦੇ ਖਾਸ ਬੀਜ ਮਿੱਟੀ ਅਤੇ ਪਾਣੀ ਰਾਹੀਂ ਹੋਰ ਰੁੱਖਾਂ ਨਾਲ ਜੁੜ ਗਏ। ਉਨ੍ਹਾਂ ਦੀਆਂ ਜੜ੍ਹਾਂ ਇੱਕ ਦੂਜੇ ਤੱਕ ਪੁੱਜ ਗਈਆਂ ਅਤੇ ਜਲਦ ਹੀ ਦੁਨੀਆ ਭਰ ਵਿੱਚ ਸੰਘਣੇ ਜੰਗਲ ਉੱਗਣੇ ਸ਼ੁਰੂ ਹੋ ਗਏ।
15: So do I see the one and all. Dhan Waheguru.
16: Jidda Pai Kanaiya Ji, Samjan Ik Yonkar, Ohi Nazar Nal Dekha Main, Saarya Nu Iksar.
17: Zheng Ru Pai Kanaiya Kandao Ikonkar Iyang, Wai Kandao Liban, Dhan Waheguru.
18: Como Pai Kanaiya Bea Ikonkar, Yo También Veo Al Uno En Todos, Dhan Waheguru.
19: Como Pai Kanaiya Buat Ikonkar, Yo Veo Si
8: ਦੁਨੀਆ ਭਰ ਵਿੱਚ ਲੋਕਾਂ ਵੱਲੋਂ ਕੀਤੇ ਜਾ ਰਹੇ ਸਿਮਰਨ ਦੀ ਸੰਯੁਕਤ ਸ਼ਕਤੀ ਦੇ ਨਾਲ ਇਹ ਖਾਸ ਬੀਜ ਜਲਦ ਹੀ ਉੱਗ ਗਏ ਅਤੇ ਬੰਜਰ ਜ਼ਮੀਨਾਂ ਵੀ ਖੂਬਸੂਰਤ ਸੰਘਣੇ ਜੰਗਲਾਂ ਵਿੱਚ ਤਬਦੀਲ ਹੋ ਗਈਆਂ। ਇੱਕ ਮਹੀਨੇ ਦੇ ਸਮੇਂ ਅੰਦਰ ਸਿਮਰਨ ਬਾਹਰ ਗਈ ਅਤੇ ਉਸ ਨੇ ਇੱਕ ਬਿਹਤਰੀਨ ਨਜ਼ਾਰਾ ਦੇਖਿਆ। ਉਸ ਨੇ ਆਪਣੇ ਉੱਪਰ ਆਕਾਸ਼ ਵਿੱਚ ਦਰਜਣਾ ਹੀ ਕਾਲੇ ਬੱਦਲ ਵੇਖੇ। ਉਸ ਦੇ ਚਿਹਰੇ ਤੇ ਇੱਕ ਬਹੁਤ ਵੱਡੀ ਮੁਸਕਰਾਹਟ ਸੀ ਅਤੇ ਉਸ ਦੀਆਂ ਪੂਰੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਸਨ।
7: ਰੁੱਖ ਮੀਂਹ ਨੂੰ ਲੈ ਕੇ ਆ ਰਹੇ ਹਨ, ਇਹ ਕੰਮ ਕਰ ਰਿਹਾ ਹੈ।
8: ਕੁਝ ਮਿੰਟਾਂ ਬਾਅਦ ਸਿਮਰਨ ਖੁਸ਼ੀ ਨਾਲ ਮੀਂਹ ਵਿੱਚ ਨੱਚਣ ਲੱਗ ਪਈ, ਪਾਣੀ ਦੀਆਂ ਬੂੰਦਾਂ ਵਿੱਚ ਉਛਲਦੀ ਹੋਈ ਅਤੇ ਗੋਲ ਗੋਲ ਘੁੰਮਦੀ ਹੋਈ। ਜਿਵੇਂ ਜਿਵੇਂ ਦਿਨ ਬੀਤਦੇ ਗਏ, ਦੁਨੀਆ ਵਿੱਚ ਹੋਰ ਰੁੱਖ ਉੱਗਦੇ ਰਹੇ ਅਤੇ ਸਾਰੇ ਪਾਸੇ ਸਭ ਕੁਝ ਫੇਰ ਹਰਾ ਭਰਾ ਹੋ ਗਿਆ। ਲੋਕ ਖੁਸ਼ ਅਤੇ ਆਨੰਦਦਾਇਕ ਹੋ ਗਏ ਅਤੇ ਇਸ ਸਭ ਲਈ ਉਸ ਇੱਕ ਰੱਬ ਵਾਹਿਗੁਰੂ ਜੀ ਦਾ ਬਹੁਤ ਧੰਨਵਾਦ ਹੈ।
7: ਇਹ ਤਾਂ ਬਹੁਤ ਹੀ ਸਿੱਖਿਆ ਪ੍ਰਦ ਕਹਾਣੀ ਸੀ। ਅਜਿਹੀ ਹੋਰ ਕਹਾਣੀਆਂ ਵਾਸਤੇ ਸਿੱਖਨੈਟ ਦਾ ਐਪ ਡਾਊਨਲੋਡ ਕਰੋ।

0: ਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ
1: He recited the whole Japji so that we never have to be too sad and we can have many other gifts from the heavens. His voice was warm and resonant. Then he recited another Bani,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿੰਨ, ਜਾਣ ਦਾ ਸਮਾਂ ਹੋ ਗਿਆ ਹੈ, ਸਾਨੂੰ ਸਕੂਲ ਲਈ ਦੇਰੀ ਹੋ ਰਹੀ ਹੈ।
2: ਆ ਗਈ ਮੰਮੀ।
3: ਜਿੰਦ ਕੌਰ ਆਪਣਾ ਬਸਤਾ ਚੁੱਕਦੀ ਹੈ ਤੇ ਦੌੜ ਕੇ ਗੱਡੀ ਵਿੱਚ ਬੈਠ ਜਾਂਦੀ ਹੈ। ਗੱਡੀ ਸਕੂਲ ਦੀ ਨਵੀਂ ਇਮਾਰਤ ਵਿੱਚ ਅੰਦਰ ਜਾਂਦੀ ਹੈ।
1: ਮੈਂ ਜਾਣਦੀ ਹਾਂ ਤੁਹਾਨੂੰ ਅੱਜ ਆਪਣੇ ਨਵੇਂ ਸਕੂਲ ਦੇ ਪਹਿਲੇ ਦਿਨ ਸ਼ਾਇਦ ਥੋੜਾ ਡਰ ਲੱਗੇ, ਬਸ ਯਾਦ ਰੱਖਿਓ, ਗੁਰਪੂਰੇ ਮੇਰੀ ਰਾਖ ਲਈ, ਗੁਰੂ ਜੀ ਹਮੇਸ਼ਾ ਤੁਹਾਡੀ ਰਾਖੀ ਕਰਨਗੇ।
2: ਧੰਨਵਾਦ ਮਾਤਾ ਜੀ, ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ, ਮੈਨੂੰ ਕਿਸੇ ਗੱਲ ਤੋਂ ਡਰਨ ਦੀ ਲੋੜ ਨਹੀਂ।
4: ਸ਼ਾਬਾਸ਼ ਬੇਟੀ, ਚਲੋ ਤੁਹਾਡਾ ਸਕੂਲ 2 ਮਿੰਟਾਂ ਵਿੱਚ ਸ਼ੁਰੂ ਹੋਣ ਲੱਗਾ ਹੈ, ਤੁਹਾਡਾ ਦਿਨ ਚੰਗਾ ਰਹੇ।
3: ਜਿੰਦ ਕੌਰ ਗੱਡੀ ਵਿੱਚੋਂ ਬਾਹਰ ਆਉਂਦੀ ਹੈ ਤੇ ਦੋਵੇਂ ਜਣੇ ਬੋਲਦੇ ਹਨ,
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਜਿਵੇਂ ਜਿਵੇਂ ਜਿੰਦ ਕੌਰ ਸਕੂਲ ਦੇ ਅੰਦਰ ਜਾਂਦੀ ਹੈ, ਉਹ ਦੇਖਦੀ ਹੈ ਕਿ ਕਈ ਲੋਕ ਉਸਦੀ ਦਸਤਾਰ ਵੱਲ ਘੂਰ ਕੇ ਦੇਖ ਰਹੇ ਹਨ। ਉਹ ਦੇਖ ਸਕਦੀ ਹੈ ਕਿ ਉਸਦੇ ਆਸ ਪਾਸ ਲੋਕੀ ਕੁਛ ਫੁਸਫੁਸਾ ਰਹੇ ਹਨ। ਤਿੰਨ ਮਤਲਬੀ ਦੇਖਣ ਵਾਲੀ ਕੁੜੀਆਂ ਉਸਦੇ ਕੋਲ ਜਾਂਦੀਆਂ ਹਨ।
5: ਲੱਗਦਾ ਹੈ ਇਸ ਸਾਲ ਸਾਡੇ ਕੋਲ ਇੱਕ ਅਜੀਬ ਕੁੜੀ ਆਈ ਹੈ।
6: ਓਏ ਨਵੀਂ ਕੁੜੀਏ, ਇਹ ਤੇਰੇ ਸਿਰ ਤੇ ਕੀ ਚੀਜ਼ ਹੈ?
3: ਸਾਰੀਆਂ ਕੁੜੀਆਂ ਉਸਦੀ ਦਸਤਾਰ ਨੂੰ ਛੂਣ ਲੱਗਦੀਆਂ ਹਨ, ਹੱਸਦੀਆਂ ਹਨ ਤੇ ਖੋਲਣ ਦੀ ਕੋਸ਼ਿਸ਼ ਕਰਦੀਆਂ ਹਨ। ਦਸਤਾਰ ਦਾ ਇੱਕ ਲੜ ਖੁੱਲ ਜਾਂਦਾ ਹੈ। ਜਿੰਦ ਕੌਰ ਨੂੰ ਗੁੱਸਾ ਆ ਜਾਂਦਾ ਹੈ।
2: ਓਏ ਰੁਕ ਜਾਓ, ਪਿੱਛੇ ਹਟੋ,
5: ਤੇਰੇ ਉੱਤੇ ਜੀ ਚੀਜ਼ ਕਿਉਂ ਹੈ ਅਜੀਬ ਕੁੜੀ?
3: ਜਿਵੇਂ ਜਿਵੇਂ ਕੁੜੀਆਂ ਉਸਦੇ ਨਾਲ ਧੱਕੇਸ਼ਾਹੀ ਕਰਦੀਆਂ ਹਨ, ਜਿੰਦ ਕੌਰ ਬੇਬਸ ਮਹਿਸੂਸ ਕਰਦੀ ਹੈ। ਉਹ ਉਹਨਾਂ ਉੱਤੇ ਟੁੱਟ ਕੇ ਪੈਣਾ ਚਾਹੁੰਦੀ ਹੈ। ਉਸਦਾ ਇੱਕ ਮਨ ਰੋਣਾ ਵੀ ਚਾਹੁੰਦਾ ਹੈ। ਉਹ ਸੋਚਦੀ ਹੈ,
2: ਮੈਨੂੰ ਇਹ ਜਮਾ ਪਸੰਦ ਨਹੀਂ, ਮੈਂ ਚਾਹੁੰਦੀ ਹਾਂ ਕਿ ਇਹ ਗਾਇਬ ਹੋ ਜਾਣ।
3: ਪਰ ਫਿਰ ਉਹਨੂੰ ਚੇਤੇ ਆਉਂਦਾ ਹੈ ਜੋ ਉਸਦੀ ਮਾਤਾ ਜੀ ਨੇ ਉਸਨੂੰ ਦੱਸਿਆ ਸੀ ਕਿ ਗੁਰੂ ਜੀ ਹਮੇਸ਼ਾ ਉਸਦੀ ਰਾਖੀ ਕਰਦੇ ਹਨ, ਤੇ ਉਹ ਅਰਦਾਸ ਕਰਦੀ ਹੈ,
2: ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਇਹੋ ਜਿਹੀ ਜਗ੍ਹਾ ਜਾਂ ਇਨਸਾਨ ਕੋਲ ਭੇਜ ਦਿਓ ਜਿੱਥੋਂ ਮੈਨੂੰ ਹੋਰ ਤਾਕਤ ਮਿਲੇ।
3: ਅਤੇ ਬੇਅੰਤ ਕਿਰਪਾ ਸਦਕਾ ਉਸਦੀ ਸ਼ਕਤੀ ਜਾਗ ਪੈਂਦੀ ਹੈ। ਜਿੰਦ ਕੌਰ ਆਪਣੇ ਆਪ ਨੂੰ ਇੱਕ ਰੋਸ਼ਨੀ ਦੀ ਧੁੰਨ ਭਰੀ ਦੁਨੀਆਂ ਵਿੱਚ ਪਾਉਂਦੀ ਹੈ।
2: ਮੈਨੂੰ ਇੱਥੇ ਬਹੁਤ ਸ਼ਾਂਤ ਮਹਿਸੂਸ ਹੋ ਰਿਹਾ।
3: ਹੈਰਾਨ ਹੋ ਕੇ ਉਹ ਦੇਖਦੀ ਹੈ ਕਿ ਇਹ ਨੂਰਾਨੀ ਸਿੱਖ ਬੀਬੀ ਉਸਦੇ ਸਾਹਮਣੇ ਹੈ।
2: ਤੁਸੀਂ ਕੌਣ ਹੋ ਤੇ ਮੈਂ ਕਿੱਥੇ ਹਾਂ?
7: ਅਸੀਂ ਸ਼ਹੀਦਾਂ ਦੇ ਮੰਡਲ ਵਿੱਚ ਹਾਂ।
2: ਇਹ ਸ਼ਹੀਦ ਕੌਣ ਹੁੰਦੇ ਹਨ?
7: ਸ਼ਹੀਦ ਉਹ ਹੁੰਦੇ ਹਨ ਜੋ ਆਪਣੀ ਅਭਿਲਾਸ਼ਾ ਨਾਲ ਸੱਚ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ। ਮੇਰਾ ਨਾਮ ਸ਼ਰਨ ਕੌਰ ਹੈ। ਤੁਹਾਡੀ ਤਰ੍ਹਾਂ ਮੈਂ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ। ਉਹਨਾਂ ਨੇ ਮੈਨੂੰ ਕਿਹਾ ਕਿ ਮੇਰੀ ਕਹਾਣੀ ਤੁਹਾਡੀ ਮਦਦ ਕਰੇਗੀ। ਕੀ ਪਰੇਸ਼ਾਨੀ ਹੈ ਛੋਟੀ ਭੈਣ, ਕੀ ਹੋਇਆ?
2: ਮੈਂ ਪਹਿਲੇ ਦਿਨ ਨਵੇਂ ਸਕੂਲ ਗਈ ਸੀ ਜਿੱਥੇ ਮੇਰੀ ਤਰ੍ਹਾਂ ਦਾ ਕੋਈ ਨਹੀਂ ਦਿਖਦਾ। ਕੁਛ ਕੁੜੀਆਂ ਮੇਰੇ ਕੋਲ ਆਈਆਂ ਤੇ ਮੇਰੀ ਦਸਤਾਰ ਖੋਲਣ ਦੀ ਕੋਸ਼ਿਸ਼ ਕੀਤੀ ਤੇ ਮੇਰਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਮੈਂ ਬਹੁਤ ਦੁਖੀ ਸੀ ਤੇ ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਕੀ ਕਰਾਂ। ਇਸ ਲਈ ਮੈਂ ਵਾਹਿਗੁਰੂ ਜੀ ਨੂੰ ਕਿਹਾ ਕਿ ਤੁਸੀਂ ਮੈਨੂੰ ਮਾਰਗ ਦਿਖਾਓ। ਆਪ ਜੀ ਦੀ ਕੀ ਕਹਾਣੀ ਹੈ?
3: ਬੀਬੀ ਸ਼ਰਨ ਕੌਰ ਗੰਭੀਰਤਾ ਨਾਲ ਜਿੰਦ ਕੌਰ ਦੀ ਅੱਖਾਂ ਵਿੱਚ ਦੇਖਦੇ ਹਨ ਤੇ ਗੱਲ ਸ਼ੁਰੂ ਕਰਦੇ ਹਨ।
7: ਮੈਂ ਜੰਗ ਦੇ ਸਮੇਂ ਜਿਉਂਦੀ ਸੀ।
3: ਜਿੰਦ ਕੌਰ ਹੁਣ ਆਪਣੇ ਸਾਹਮਣੇ ਆਪਣੀ ਨਵੀਂ ਸਹੇਲੀ ਦੀ ਜ਼ਿੰਦਗੀ ਇਸ ਤਰ੍ਹਾਂ ਦੇਖ ਸਕਦੀ ਹੈ ਜਿਵੇਂ ਕਿ ਉਹ ਟੀਵੀ ਤੇ ਆ ਰਹੀ ਹੋਵੇ।
7: ਜਦੋਂ ਮੈਂ 16 ਸਾਲਾਂ ਦੀ ਸੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ ਸੀ ਤੇ ਦੁਸ਼ਮਣਾਂ ਦੀ ਫੌਜ ਨੇ ਨਿਸ਼ਚਾ ਕਰ ਲਿਆ ਸੀ ਕਿ ਉਹ ਸਾਨੂੰ ਸਿੱਖਾਂ ਨੂੰ ਇਸ ਧਰਤੀ ਤੋਂ ਮਿਟਾ ਦੇਣਗੇ ਅਤੇ ਗੁਰੂ ਸਾਹਿਬ ਜੀ ਨੂੰ ਵੀ ਮਾਰ ਦੇਣਗੇ।
8: ਖਤਮ ਕਰ ਦਿਓ ਇਹਨਾਂ ਨੂੰ।
7: ਗੁਰੂ ਜੀ, ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਕੁਝ ਦਰਜਨ ਖਾਲਸੇ ਨੇੜੇ ਦੇ ਇੱਕ ਸ਼ਹਿਰ ਵਿੱਚ ਜਾ ਪਹੁੰਚੇ। ਉਹ ਸਭ ਇੱਕ ਕਿਲੇ ਵਿੱਚ ਸਨ ਜਿਸ ਦਾ ਨਾਮ ਸੀ ਚਮਕੌਰ, ਅਤੇ ਸ਼ਾਹੀ ਫੌਜਾਂ ਜਿਨ੍ਹਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿਪਾਹੀ ਸਨ, ਉਹਨਾਂ ਨੇ ਕਿਲੇ ਨੂੰ ਚਾਰੇ ਪਾਸੋਂ ਘੇਰਾ ਪਾਇਆ ਹੋਇਆ ਸੀ। ਇਹ ਸਭ ਅੱਗ ਦੇ ਸਮੁੰਦਰ ਵਿੱਚ ਸ਼ਾਂਤੀ ਦੇ ਟਾਪੂ ਵਾਂਗ ਜਾਪਦਾ ਸੀ।
9: ਸਤਿ ਸ਼੍ਰੀ ਅਕਾਲ।
7: ਪੰਜਾਂ ਦੇ ਸਮੂਹ ਵਿੱਚ ਖਾਲਸਾ ਆਪਣੇ ਗੁਰੂ ਅੱਗੇ ਸ਼ਹੀਦ ਹੋਣ ਦੀ ਦਾਤ ਦੀ ਬੇਨਤੀ ਕਰਦਾ ਹੈ।
10: ਗੁਰੂ ਸਾਹਿਬ ਜੀ, ਅਗਲੀ ਸੇਵਾ ਸਾਡੀ ਲਗਾਓ ਜੀ।
11: ਸਾਨੂੰ ਸ਼ਹੀਦੀ ਦੀ ਦਾਤ ਬਖਸ਼ੋ ਜੀ। ਤਾਂ ਜੋ ਅਸੀਂ ਇਸ ਜੀਵਨ ਦੇ ਅਸਲ ਮੰਤਵ ਧਰਮ ਦੀ ਜੰਗ ਖਾਤਰ ਲੜ ਸਕੀਏ ਅਤੇ ਫਤਿਹ ਪ੍ਰਾਪਤ ਕਰ ਸਕੀਏ।
7: ਫਿਰ ਗੁਰੂ ਸਾਹਿਬ ਨੇ ਕਿਹਾ, ਤੁਹਾਡੇ ਉੱਪਰ ਬੇਅੰਤ ਕਿਰਪਾ ਹੈ, ਇੱਕ ਖਿਣ ਲਈ ਵੀ ਡਰਿਓ ਨਾ ਅਤੇ ਤੁਸੀਂ ਸਿੱਧਾ ਗੁਰੂ ਨਾਨਕ ਦੀ ਝੋਲੀ ਵਿੱਚ ਜਾ ਵਸੋਗੇ। ਧਿਆਨ ਰੱਖਿਓ, ਕਦੇ ਵੀ ਪਿੱਠ ਨਹੀਂ ਦਿਖਾਉਣੀ। ਜਿਵੇਂ ਮੀਂਹ ਦਾ ਪਾਣੀ ਤੇਜ਼ੀ ਨਾਲ ਕਿਸੇ ਤਾਲ 'ਚ ਡਿੱਗਦਾ ਹੈ, ਤਿਵੇਂ ਖਾਲਸਾ ਬੇਖੌਫ ਮੈਦਾਨ ਵਿੱਚ ਉਤਰਿਆ ਅਤੇ ਅਕਾਲ ਪੁਰਖ ਵਿੱਚ ਸਮਾ ਗਿਆ। ਉਹਨਾਂ ਦੀਆਂ ਆਤਮਾ ਸਵਰਗਾਂ ਵਿੱਚ ਇੱਦਾਂ ਚਲੀਆਂ ਗਈਆਂ ਜਿਵੇਂ ਇੱਕ ਚਿੜੀ ਆਕਾਸ਼ ਵਿੱਚ। ਮੇਰਾ ਹਿਰਦਾ ਇਹ ਖੂਬਸੂਰਤੀ ਦੇਖ ਗਲਬਾ ਗਿਆ। ਮੈਂ ਇਹੀ ਅਰਦਾਸ ਕਰਦੀ ਰਹੀ ਕਿ ਮੈਂ ਵੀ ਉਹਨਾਂ ਵਾਂਗ ਹੀ ਹੋ ਜਾਵਾਂ। ਮੇਰੀ ਸਿਰਫ ਇੱਕ ਇੱਛਾ ਸੀ, ਉਹਨਾਂ ਨਾਲ ਕਿਲੇ ਵਿੱਚ ਹੋਣਾ। ਮੈਂ ਅਕਾਲ ਪੁਰਖ ਨਾਲ ਵਾਅਦਾ ਕੀਤਾ ਸੀ ਕਿ ਮੈਂ ਵੀ ਇਹਨਾਂ ਵਾਂਗ ਨਿਰਭੈ ਹੋਵਾਂਗੀ।
12: ਹੇ ਮੇਰੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ, ਮੈਂ ਕੇਵਲ ਇੱਕ ਪਾਸੇ ਬੈਠ ਕੇ ਇਹ ਸਭ ਨਹੀਂ ਦੇਖ ਸਕਦੀ। ਕਿਰਪਾ ਕਰੋ, ਮੈਨੂੰ ਵੀ ਆਪਣੇ ਪੁੱਤਾਂ ਵਾਂਗ ਸ਼ਹੀਦੀ ਦੀ ਦਾਤ ਬਖਸ਼ੋ ਜੀ। ਮੈਂ ਆਪਣੇ ਅੰਦਰ ਇੱਕ ਕੋਮਲ ਜਿਹੀ ਆਵਾਜ਼ ਸੁਣੀ, ਮੈਨੂੰ ਤੁਹਾਡੇ ਉੱਤੇ ਮਾਣ ਹੈ ਮੇਰੀ ਪਿਆਰੀ ਧੀਏ, ਤਿਆਰ ਰਹੋ, ਤੁਸੀਂ ਮੈਨੂੰ ਛੇਤੀ ਹੀ ਮਿਲੋਗੇ। ਮੈਂ ਜਾਣਦੀ ਸੀ ਉਹ ਆਵਾਜ਼ ਕਿਸਦੀ ਸੀ। ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਮੈਂ ਪੂਰੀ ਦੁਨੀਆਂ ਦੀ ਰਾਣੀ ਹੋਵਾਂ। ਗੁਰੂ ਪਿਤਾ ਜੀ ਅਤੇ ਕੁਝ ਕੁ ਸਿੱਖ ਜੋ ਰਹਿ ਗਏ ਸਨ ਦੂਜੀ ਥਾਂ ਕੂਚ ਕਰ ਗਏ, ਦੁਸ਼ਮਣ ਉਹਨਾਂ ਨੂੰ ਕਦੇ ਵੀ ਫੜ ਨਾ ਸਕੇ। ਅੰਤ ਵਿੱਚ ਬੇਅੰਤ ਖਾਲਸੇ ਜੰਗ ਦੇ ਮੈਦਾਨ ਵਿੱਚ ਲੜਦੇ ਹੋਏ ਸ਼ਹੀਦੀ ਮੰਡਲਾਂ ਵਿੱਚ ਪਹੁੰਚ ਗਏ। ਮੈਨੂੰ ਉਦੋਂ ਹੀ ਪਤਾ ਲੱਗਾ ਕਿ ਮੈਂ ਹੁਣ ਕੀ ਕਰ ਸਕਦੀ ਸੀ। ਮੈਂ ਉਹਨਾਂ ਸ਼ਹੀਦਾਂ ਦੀ ਦੇਹ ਨੂੰ ਸਤਿਕਾਰ ਸਹਿਤ ਅਗਨ ਭੇਟ ਸਕਦੀ ਸੀ। ਘੋਰ ਹਨੇਰਾ ਸੀ ਅਤੇ ਬਹੁਤ ਠੰਡ ਵੀ ਸੀ, ਪਰ ਤਾਂ ਵੀ ਮੈਂ ਲੱਕੜ ਇਕੱਠੀ ਕਰਕੇ ਲਿਆਂਦੀ। ਇਹ ਬਹੁਤ ਔਖਾ ਕੰਮ ਸੀ, ਮਗਰ ਗੁਰਬਾਣੀ ਨੇ ਮੈਨੂੰ ਤਾਕਤ ਬਖਸ਼ੀ। ਇੱਕ ਇੱਕ ਕਰਕੇ ਮੈਂ ਆਪਣੇ ਭਰਾਵਾਂ ਦੀ ਦੇਹ ਚੁੱਕ ਕੇ ਲੱਕੜਾਂ ਉੱਤੇ ਰੱਖਦੀ ਗਈ।
2: ਵਾਹ, ਉਹ ਤਾਂ ਬਹੁਤ ਭਾਰੀ ਹੋਣਗੇ, ਤੁਸੀਂ ਕਿੰਨੇ ਤਾਕਤਵਰ ਹੋ। ਪਰ ਮੈਂ ਕੁਛ ਪੁੱਛਣਾ ਚਾਹੁੰਦੀ ਹਾਂ। ਜੇਕਰ ਤੁਸੀਂ ਚਿੱਖਾਂ ਨੂੰ ਅੱਗ ਲਾਓ ਤੇ ਪਾਂਬਣ ਨਹੀਂ ਮੱਚ ਜਾਏਗਾ? ਕੀ ਇਹ ਦੇਖ ਕੇ ਦੁਸ਼ਮਣ ਵਾਪਸ ਆ ਕੇ ਤੁਹਾਨੂੰ ਫੜ ਨਹੀਂ ਲਏਗਾ?
7: ਹਾਂਜੀ, ਮੈਂ ਜਾਣਦੀ ਸੀ ਕਿ ਉਹ ਦੁਬਾਰਾ ਮੈਨੂੰ ਮਾਰਨ ਲਈ ਵਾਪਸ ਜ਼ਰੂਰ ਆਉਣਗੇ, ਪਰ ਮੈਂ ਨਿਰਭੈ ਰਹਿਣ ਦਾ ਵਾਅਦਾ ਕੀਤਾ ਸੀ ਅਤੇ ਉਹ ਵਾਅਦਾ ਨਿਭਾਉਣ ਦੇ ਲਈ ਮੈਂ ਇਹੀ ਕਰ ਸਕਦੀ ਸੀ ਕਿ ਆਪਣੇ ਭਰਾਵਾਂ ਦੀ ਸੇਵਾ ਕਰਕੇ ਉਹਨਾਂ ਨੂੰ ਉਹੀ ਮਾਣ ਦੇ ਸਕਾਂ ਜਿਹੋ ਜਿਹੇ ਬਹਾਦਰ ਯੋਧੇ ਉਹ ਸਨ। ਦਰਅਸਲ ਜਿੰਦ ਕੌਰ ਜੀ, ਅਸੀਂ ਆਪਣੇ ਦਿਲ ਦੇ ਅੰਦਰ ਸਭ ਜਾਣਦੇ ਹਾਂ ਕਿ ਸਹੀ ਕੀ ਹੈ, ਭਾਵੇਂ ਉਹ ਦੁਨੀਆਂ ਨੂੰ ਨਹੀਂ ਦਿਸਦਾ। ਸਾਡੀ ਆਤਮਾ ਉਹਨੂੰ ਪਹਿਚਾਣਦੀ ਹੈ। ਇੱਕ ਡਰਪੋਕ ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈ, ਪਰ ਜੀਵਨ, ਇੱਥੋਂ ਤੱਕ ਕਿ ਮੌਤ ਵੀ, ਜੋ ਕਿ ਹਿੰਮਤ ਨਾਲ ਪ੍ਰਾਪਤ ਹੋਈ ਹੋਵੇ, ਬਹੁਮੁੱਲੀ ਹੈ।
2: ਇਹ ਕੇਵਲ ਜੀਵਨ ਜੀਣ ਦੀ ਗੱਲ ਨਹੀਂ, ਪਰ ਉਸ ਜੀਵਨ ਵਿੱਚ ਤੁਸੀਂ ਕਿੰਨੀ ਹਿੰਮਤ ਲਿਆਉਂਦੇ ਹੋ, ਇਹੀ ਮੰਤਵ ਹੈ।
7: ਬਿਲਕੁਲ ਸੱਤ, ਮੈਂ ਇਹ ਨਹੀਂ ਫਿਕਰ ਕੀਤੀ ਕਿ ਮੈਂ ਜਿਉਂਦੀ ਹਾਂ ਜਾਂ ਮਰ ਗਈ। ਮੈਂ ਜਾਣਦੀ ਸੀ ਕਿ ਮੈਂ ਸਹੀ ਹਾਂ। ਮੈਂ ਚਿਖਾਂ ਨੂੰ ਜਲਾਇਆ ਅਤੇ ਸਤਿਕਾਰ ਸਹਿਤ ਪਾਣੀ ਦਾ ਪਾਠ ਕੀਤਾ।
12: ਜਪ ਜੀ ਸਾਹਿਬ, ਇੱਕ ਓਅੰਕਾਰ ਸਤਨਾਮ ਕਰਤਾਰ, ਨਿਰਭਉ ਨਿਰਵੈਰ ਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ।
7: ਮੁਗਲਾਂ ਨੂੰ ਭਾਵੇਂ ਇਹ ਨਾ ਦਿਸਦਾ ਹੋਵੇ ਕਿ ਕਿੰਨੀਆਂ ਸੋਹਣੀਆਂ ਰੂਹਾਂ ਆਜ਼ਾਦ ਹੋ ਰਹੀਆਂ ਸਨ, ਉਹਨਾਂ ਨੂੰ ਇਹ ਜ਼ਰੂਰ ਦਿਸਿਆ ਹੋਵੇਗਾ ਕਿ ਅੱਗ ਕਿੰਨੀ ਭਖ ਰਹੀ ਹੈ।
13: ਉਹ ਤੇਰੀ, ਤੈਨੂੰ ਉਹ ਧੂੰਆਂ ਦਿਖ ਰਿਹਾ ਹੈ?

0: ਹੁਣ ਆਪਣੇ ਜੀਵਨ ਵਿੱਚ ਵਾਪਸ ਚਲੇ ਜਾਓ।
1: ਤੇ ਕੀ ਤੁਸੀਂ ਮੇਰੇ ਨਾਲ ਚੱਲੋਗੇ?
0: ਤੁਹਾਨੂੰ ਇਸ ਸਮੇਂ ਵਿੱਚ ਯੋਧਿਆਂ ਦੀ ਲੋੜ ਨਹੀਂ, ਤੁਹਾਨੂੰ ਖੁਦ ਇਸ ਸਮੇਂ ਯੋਧਾ ਬਣਨ ਦੀ ਲੋੜ ਹੈ। ਪਰ ਅਸੀਂ ਸਦਾ ਆਪ ਜੀ ਨਾਲ ਆਪਦੇ ਜੀਵਨ ਕਾਲ ਦੌਰਾਨ ਰਵਾਂਗੇ। ਚਲੋ ਉਹ ਕਰੋ ਜੋ ਤੁਹਾਨੂੰ ਇਸ ਵਕਤ ਕਰਨ ਦੀ ਲੋੜ ਹੈ, ਤੇ ਉਹਨੂੰ ਪੂਰੀ ਸ਼ਰਧਾ ਨਾਲ ਕਰੋ। ਤੁਹਾਡੀ ਰਾਖੀ ਸਦਾ ਹੋਵੇਗੀ, ਤੇ ਅਸੀਂ ਦੁਨੀਆਂ ਵਿੱਚ ਰੁਸ਼ਨਾਈ ਕਰਨ ਵਿੱਚ ਫਤਿਹ ਜ਼ਰੂਰ ਪਾਵਾਂਗੇ। ਇਹੀ ਤੇ ਸਾਡੀ ਫਤਿਹ ਦਾ ਅਰਥ ਹੈ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਤੇ ਬਸ ਇਸੇ ਤਰ੍ਹਾਂ ਜਿੰਦ ਕੌਰ ਵਾਪਸ ਆਪਣੇ ਸਕੂਲ ਪਹੁੰਚ ਜਾਂਦੀ ਹੈ, ਜਿੱਥੇ ਉਸਦੇ ਨਾਲ ਛੇੜਛਾੜ ਤੇ ਧੱਕੇਸ਼ਾਹੀ ਹੋ ਰਹੀ ਹੁੰਦੀ ਹੈ।
3: ਤੇਰੇ ਉੱਤੇ ਜੀ ਚੀਜ ਕਿਉਂ ਹੈ ਅਜੀਬ ਕੁੜੀ?
2: ਇੱਕ ਵਾਰ ਫੇਰ ਉਸਨੂੰ ਗੁੱਸਾ ਤੇ ਨਿਰਾਸ਼ਾ ਮਹਿਸੂਸ ਹੁੰਦੀ ਹੈ, ਪਰ ਇਸ ਸਮੇਂ ਉਹ ਇਹ ਵੀ ਯਾਦ ਕਰਦੀ ਹੈ ਕਿ ਉਸਨੂੰ ਡਰਨ ਦੀ ਕੋਈ ਲੋੜ ਹੀ ਨਹੀਂ ਹੈ। ਉਹ ਆਪਣੀ ਸ਼ਕਤੀ ਨੂੰ ਚੇਤੇ ਕਰਦੀ ਹੈ।
1: ਤੁਹਾਡੇ ਸ਼ਬਦ ਹਥਿਆਰਾਂ ਵਰਗੇ ਹਨ, ਪਰ ਮੈਂ ਤੁਹਾਡੇ ਤੀਰਾਂ ਤੇ ਤਲਵਾਰਾਂ ਤੋਂ ਨਹੀਂ ਡਰਦੀ। ਜੇਕਰ ਤੁਹਾਡੇ ਸ਼ਬਦ ਮੈਨੂੰ ਮਾਰ ਵੀ ਦੇਣਗੇ, ਫਿਰ ਵੀ ਮੈਂ ਆਪਣੇ ਹੋਂਦ ਤੇ ਸੱਚਾਈ ਤੋਂ ਨਹੀਂ ਡੁੱਲਾਂਗੀ, ਸੱਚਾਈ ਤੋਂ ਨਹੀਂ ਡੁੱਲਾਂਗੀ।
4: ਓਏ, ਇਹ ਤਾਂ ਕਾਫੀ ਗੰਭੀਰ ਹੈ, ਜਿਨ੍ਹਾਂ ਮੈਂ ਸੋਚਿਆ ਵੀ ਨਹੀਂ ਸੀ।
2: ਜਿੰਦ ਕੌਰ ਨੂੰ ਹੋਰ ਆਤਮ ਵਿਸ਼ਵਾਸ ਮਹਿਸੂਸ ਹੁੰਦਾ ਹੈ, ਜਿਵੇਂ ਜਿਵੇਂ ਉਸ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਉਸਦੀ ਸ਼ਕਤੀ ਦਾ ਅਹਿਸਾਸ ਹੁੰਦਾ ਹੈ।
1: ਮੈਂ ਇੱਕ ਅਧਿਆਤਮਕ ਰਾਜੇ ਦੀ ਧੀ ਹਾਂ, ਤੇ ਇਹ ਜੋ ਮੇਰੇ ਸਿਰ ਤੇ ਹੈ, ਇਹ ਮੇਰਾ ਤਾਜ ਹੈ। ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਡੇ ਵਰਗੇ ਹਜ਼ਾਰਾਂ ਮੇਰਾ ਵਿਰੋਧ ਕਰਦੇ ਹਨ। ਮੈਂ ਹਾਰਾਂਗੀ ਨਹੀਂ, ਮੈਂ ਸਭ ਨਾਲ ਮਿਲ ਜਾਣ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਾਂਗੀ, ਕਿਉਂਕਿ ਮੈਂ ਪੈਦਾ ਹੀ ਵੱਖਰੀ ਦੱਸਣ ਲਈ ਹੋਈ ਹਾਂ। ਪਰ ਜੇ ਤੁਸੀਂ ਮੇਰੇ ਨਾਲ ਦੋਸਤੀ ਕਰਨਾ ਚਾਹੋ, ਉਸ ਵਿੱਚ ਕੋਈ ਦਿੱਕਤ ਨਹੀਂ।
2: ਕੁੜੀਆਂ ਜਿੰਦ ਕੌਰ ਵੱਲ ਅਚੰਭੇ ਨਾਲ ਵੇਖਦੀਆਂ ਹਨ।
5: ਠੀਕ ਹੈ, ਵਾਹ, ਦਰਅਸਲ ਅਸੀਂ ਕਦੇ ਕਿਸੇ ਨੂੰ ਇੱਦਾਂ ਨਹੀਂ ਵੇਖਿਆ।
3: ਮੇਰਾ ਮਤਲਬ ਕੇਵਲ ਕੁਝ ਗੁੰਡੇ ਜੋ ਫਿਲਮਾਂ ਵਿੱਚ ਹੁੰਦੇ ਹਨ ਹੈ।
1: ਤੁਸੀਂ ਫਿਰ ਸਹੀ ਫਿਲਮਾਂ ਨਹੀਂ ਦੇਖ ਰਹੇ। ਮੇਰੇ ਚਾਚੇ ਤਾਏ ਤੇ ਮੰਮੀ ਪਾਪਾ ਵੀ ਦਸਤਾਰ ਸਜਾਉਂਦੇ ਹਨ। ਮੇਰਾ ਪਰਿਵਾਰ ਮਿਹਨਤ ਕਰਦਾ ਤੇ ਲੋੜਵੰਦਾਂ ਦੀ ਮਦਦ ਵੀ ਕਰਦਾ। ਜੇਕਰ ਤੁਸੀਂ ਭੁੱਖੇ ਹੋ, ਤੁਹਾਨੂੰ ਪਤਾ ਹੈ ਤੁਹਾਨੂੰ ਕਿਹਦੇ ਕੋਲ ਜਾਣਾ ਹੈ। ਉਹਨਾਂ ਨੇ ਦਸਤਾਰਾਂ ਸਜਾਈਆਂ ਹੋਣਗੀਆਂ। ਮੈਂ ਇਸ ਕਰਕੇ ਦਸਤਾਰ ਸਜਾਉਂਦੀ ਹਾਂ ਤਾਂ ਕਿ ਮੈਂ ਵਾਰ ਵਾਰ ਆਪਣੇ ਆਪ ਨੂੰ ਚੇਤੇ ਕਰਵਾ ਸਕਾਂ ਕਿ ਮੈਂ ਕੋਮਲ ਨਹੀਂ ਬਲਕਿ ਬਹੁਤ ਬਲਵਾਨ ਵੀ ਹਾਂ। ਮੈਂ ਇੱਕ ਯੋਧਾ ਵੀ ਹਾਂ ਤੇ ਇੱਕ ਸ਼ਹਿਜ਼ਾਦੀ ਵੀ ਹਾਂ, ਤੇ ਮੈਂ ਇੱਥੇ ਹੋਰਾਂ ਦੀ ਮਦਦ ਕਰਨ ਲਈ ਹਾਂ।
3: ਵਾਹ, ਸਾਨੂੰ ਨਹੀਂ ਪਤਾ ਸੀ ਕਿ ਇਸ ਦਾ ਕਿੰਨਾ ਗੂੜਾ ਅਰਥ ਹੈ।
4: ਹਾਂ, ਇਹ ਤੇ ਅਸਲ ਵਿੱਚ ਬਹੁਤ ਵਧੀਆ ਜਾਪਦਾ ਹੈ।
5: ਹਾਂ, ਮੈਂ ਤੇ ਬਹੁਤ ਪ੍ਰਭਾਵਿਤ ਹੋਈ ਹਾਂ, ਅਸੀਂ ਤੁਹਾਨੂੰ ਗਲਤ ਪਰਖਿਆ।
1: ਮੈਂ ਅਰਦਾਸ ਕਰਦੀ ਹਾਂ ਕਿ ਅਸੀਂ ਕੋਮਲ ਤੇ ਸ਼ਕਤੀਸ਼ਾਲੀ ਔਰਤਾਂ ਬਣੀਏ ਜੋ ਇਸ ਦੁਨੀਆਂ ਨੂੰ ਰੋਸ਼ਨ ਕਰ ਦੇਣ। ਮੈਂ ਤੁਹਾਨੂੰ ਜਾਣ ਕੇ ਬਹੁਤ ਖੁਸ਼ ਹੋਵਾਂਗੀ ਜੇ ਤੁਸੀਂ ਚਾਹੋ।
4: ਇਹੋ ਜਾਪਦਾ ਹੈ, ਤੁਹਾਨੂੰ ਵੀ ਬਹੁਤ ਕੁਝ ਜਾਣਕਾਰੀ ਹੈ, ਅਸੀਂ ਵੀ ਤੁਹਾਡੇ ਬਾਰੇ ਹੋਰ ਜਾਣਨਾ ਚਾਹਾਂਗੇ।
3: ਕੀ ਅੱਜ ਤੁਸੀਂ ਖਾਣੇ ਲਈ ਸਾਡੇ ਨਾਲ ਬੈਠਣਾ ਪਸੰਦ ਕਰੋਗੇ?
1: ਹਾਂਜੀ, ਕਿਉਂ ਨਹੀਂ।
2: ਤੇ ਸਾਰੀਆਂ ਕੁੜੀਆਂ ਹੁਣ ਇੱਕ ਨਵੀਂ ਸੋਚ ਨਾਲ ਅੱਗੇ ਵਧਦੀਆਂ ਹਨ। ਜਦੋਂ ਅਸੀਂ ਬੀਬੀ ਸ਼ਰਨ ਕੌਰ ਵਰਗੇ ਸ਼ਹੀਦਾਂ ਨਾਲ ਜੁੜਦੇ ਹਾਂ, ਪੂਰੀ ਕਾਇਨਾਤ ਵਿੱਚ ਐਸਾ ਕੁਝ ਨਹੀਂ ਜੋ ਸਾਨੂੰ ਬਦਲ ਸਕੇ ਜਾਂ ਡਰਾ ਸਕੇ।
0: ਅਸੀਂ ਹਮੇਸ਼ਾ ਲੋੜ ਪੈਣ ਤੇ ਅੰਗ ਸੰਗ ਸਹਾਈ ਹੁੰਦੇ ਹਾਂ। ਅਸੀਂ ਸ਼ਹੀਦ ਇੱਥੇ ਗੁਰੂ ਦੇ ਪਿਆਰਿਆਂ ਦੀ ਰਾਖੀ ਲਈ ਸਦਾ ਮੌਜੂਦ ਹਾਂ। ਆਪਣੇ ਸਿੱਖੀ ਦੇ ਪ੍ਰੇਮ ਲਈ ਸਦਾ ਦ੍ਰਿੜ ਰਹੋ, ਤੇ ਅਸੀਂ ਵੀ ਤੁਹਾਡੇ ਨਾਲ ਰਵਾਂਗੇ।
2: ਅਸੀਂ ਇਹ ਹਮੇਸ਼ਾ ਯਾਦ ਰੱਖ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਹਨ ਤੇ ਮਾਤਾ ਸਾਹਿਬ ਕੌਰ ਜੀ ਸਾਡੇ ਮਾਤਾ ਜੀ ਹਨ।
6: ਖੁਸ਼ੀਆਂ ਦੇ ਜੈਕਾਰੇ ਗਜਾਵੇ, ਸੋ ਫਤਿਹ ਪਾਵੇ, ਸ਼ਹੀਦਾਂ ਸਿੰਘਾਂ ਸਿੰਘਣੀਆਂ ਦੇ ਮਨ

0: ਸਿੱਖ ਨੇਟ ਦੀ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ। ਸਾਰੀ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ।
1: ਇੱਕ ਵਾਰ ਇੱਕ ਪਿੰਡ ਹੁੰਦਾ ਸੀ ਜਿੱਥੇ ਗੁਰੂ ਨਾਨਕ ਫੇਰੀ ਤੇ ਗਏ। ਇੱਕ ਬੰਦੇ ਨੇ ਆਪਣੇ ਦੋਸਤ ਨੂੰ ਦੱਸਿਆ ਕਿ ਤੁਸੀਂ ਇਹ ਖਬਰ ਸੁਣੀ ਹੈ, ਗੁਰੂ ਨਾਨਕ ਇੱਥੇ ਨੇੜੇ ਹੀ ਰਹਿ ਰਹੇ ਹਨ।
2: ਕੌਣ? ਅੱਛਾ ਹਾਂ, ਮੈਨੂੰ ਲੱਗਦਾ ਮੈਂ ਉਹਨਾਂ ਬਾਰੇ ਸੁਣਿਆ।
1: ਉਹ ਰੱਬ ਦਾ ਬਿਲਕੁਲ ਸੱਚਾ ਬੰਦਾ ਹੈ। ਮੈਂ ਜਦੋਂ ਤੱਕ ਉਹਨਾਂ ਨੂੰ ਮਿਲ ਨਹੀਂ ਲੈਂਦਾ, ਮੈਂ ਕੁਝ ਵੀ ਖਾਵਾਂ ਪੀਵਾਂਗਾ ਨਹੀਂ।
3: ਹਰ ਰੋਜ਼ ਉਹ ਦੋਨੋਂ ਬੰਦੇ ਇਕੱਠੇ ਹੀ ਕੰਮ ਕਰਦੇ ਅਤੇ ਘਰ ਵਾਪਸ ਆਉਂਦਿਆਂ ਸਮੇਂ ਆਪਣੇ ਆਪਣੇ ਰਾਹਾਂ ਵੱਲ ਤੁਰ ਪੈਂਦੇ।
4: ਵਾਹਿਗੁਰੂ ਵਾਹਿਗੁਰੂ।
1: ਅਤੇ ਦੂਜਾ ਬੰਦਾ ਹਲੇ ਸੋਚ ਰਿਹਾ ਸੀ,
2: ਮੈਨੂੰ ਲੱਗਦਾ ਮੈਂ ਵੀ ਗੁਰੂ ਜੀ ਨੂੰ ਮਿਲਣ ਜਾਵਾਂ ਸ਼ਾਇਦ।
1: ਘਰੋਂ ਚੱਲਣ ਲੱਗਿਆਂ ਉਸਨੇ ਆਪਣੀ ਘਰਵਾਲੀ ਨੂੰ ਕਿਹਾ,
2: ਚੰਗਾ ਭਾਗਵਾਨੇ, ਮੈਂ ਗੁਰੂ ਨਾਨਕ ਨੂੰ ਮਿਲਣ ਚੱਲਿਆ।
5: ਮੈਂ ਅਤੇ ਬੱਚਿਆਂ ਨੇ ਇਹ ਕੁਝ ਮਿਠਾਈਆਂ ਬਣਾਈਆਂ ਹਨ, ਇਹ ਤੁਸੀਂ ਗੁਰੂ ਜੀ ਨੂੰ ਭੇਂਟਾ ਦੇ ਤੌਰ ਵਿੱਚ ਦੇ ਦੇਣਾ। ਸਾਡੇ ਕੋਲ ਦੇਣ ਲਈ ਜ਼ਿਆਦਾ ਕੁਝ ਤਾਂ ਨਹੀਂ ਹੈ, ਪਰ ਅਜਿਹੇ ਸੰਤ ਨੂੰ ਕੁਝ ਨਾ ਕੁਝ ਤਾਂ ਦੇਣਾ ਹੀ ਚਾਹੀਦਾ ਹੈ।
2: ਮੈਂ ਗੁਰੂ ਜੀ ਨੂੰ ਇਹ ਭੇਂਟਾ ਦੇ ਦਿਆਂਗਾ, ਤੂੰ ਫਿਕਰ ਨਾ ਕਰ।
1: ਗੁਰੂ ਜੀ ਨੂੰ ਮਿਲਣ ਜਾਣ ਵਾਲੇ ਰਸਤੇ ਵਿੱਚ ਉਸ ਨੇ ਸੜਕ ਤੇ ਖੜੀ ਇੱਕ ਔਰਤ ਵੇਖੀ।
0: ਨਾਨਾ, ਉਸ ਰਾਸਤੇ ਨਾ ਜਾ, ਇਧਰ ਆ ਮੇਰੇ ਕੋਲ ਆ ਜਾ, ਆਪਾਂ ਦੋਵਾਂ ਮਿਲ ਕੇ ਬਹੁਤ ਮਜ਼ੇ ਕਰਾਂਗੇ। ਆਪਾਂ ਜੂਆ ਖੇਡਣ ਜਾ ਕੇ ਤੇਰਾ ਸਾਰਾ ਪੈਸਾ ਲੁਟਾ ਸਕਦੇ ਹਾਂ। ਚੱਲ ਨਾ, ਤੂੰ ਮੈਨੂੰ ਥੋੜੀ ਸ਼ਰਾਬ ਹੀ ਖਰੀਦ ਕੇ ਦੇ ਸਕਦਾ।
2: ਵੈਸੇ ਇਹ ਸਭ ਸੁਣਨ ਵਿੱਚ ਕਿੰਨਾ ਮਜ਼ੇਦਾਰ ਲੱਗ ਰਿਹਾ ਹੈ,
1: ਪਰ ਮੈਂ ਤਾਂ ਉਸੇ ਹੀ ਰਸਤੇ ਤੇ ਚੱਲਿਆ ਗੁਰੂ ਜੀ ਦੇ ਵੱਲ।
0: ਕੀ ਸਿਗਰਟ ਪੀਣ ਦਾ ਮਨ ਹੈ? ਸਿਗਰਟ ਪੀ, ਤੇਰੀ ਪਤਨੀ ਨੂੰ ਇਹ ਕਦੇ ਵੀ ਪਤਾ ਨਹੀਂ ਚੱਲੇਗਾ ਕਿ ਤੂੰ ਮੇਰੇ ਨਾਲ ਹੈ।
2: ਠੀਕ ਹੈ, ਇਸ ਵਾਰ ਮੈਂ ਇਸ ਦੇ ਨਾਲ ਸਮਾਂ ਬਿਤਾਵਾਂਗਾ।
0: ਚਲੋ ਚਲੀਏ, ਮੈਂ ਚਾਹੁੰਦੀ ਹਾਂ ਕਿ ਤੂੰ ਮੈਨੂੰ ਬਹੁਤ ਕੁਝ ਖਰੀਦ ਕੇ ਦੇਵੇਂ।
3: ਤਾਂ ਉਸ ਬੁਰੇ ਦੋਸਤ ਨੇ ਘਰ ਵਿੱਚ ਬਣਾਈਆਂ ਮਿਠਾਈਆਂ ਗੁਰੂ ਜੀ ਨੂੰ ਨਹੀਂ ਦਿੱਤੀਆਂ ਜੋ ਉਸ ਨੇ ਵਾਅਦਾ ਕੀਤਾ ਸੀ। ਇਸ ਦੀ ਬਜਾਏ ਉਸ ਨੇ ਸ਼ਰਾਬ ਪੀਤੀ, ਸਿਗਰਟ ਪੀਤੀ ਅਤੇ ਆਪਣੇ ਪੈਸੇ ਦਾ ਜੂਆ ਖੇਡਿਆ। ਉਸ ਨੇ ਉਹਨਾਂ ਲੋਕਾਂ ਨਾਲ ਆਪਣਾ ਸਮਾਂ ਬਿਤਾਇਆ ਜੋ ਕੁਝ ਚੰਗਾ ਨਹੀਂ ਕਰਦੇ ਹੋਏ ਆਪਣੀ ਜ਼ਿੰਦਗੀ ਬਰਬਾਦ ਕਰਦੇ ਹਨ।
0: ਗੁਰੂ ਜੀ ਨਾਲ ਸਮਾਂ ਬਿਤਾਉਣਾ ਕਿਹੋ ਜਿਹਾ ਲੱਗਿਆ?
2: ਅੱਛਾ, ਉਹ ਗੁਰੂ ਜੀ, ਹਾਂ ਉਹ ਚੰਗਾ ਸੀ, ਬੜਾ ਅਨੰਤਮਈ ਸੀ ਤੇ ਬੜਾ ਹੀ ਚੰਗਾ ਸੀ।
0: ਕੀ ਉਹਨਾਂ ਨੇ ਸਾਰੀ ਭੇਟਾਂ ਸਵੀਕਾਰ ਕੀਤੀ?
2: ਪੇਂਟਾ ਕਿਹੜੀ ਪੇਂਟਾ? ਅੱਛਾ, ਮਿਠਾਈਆਂ। ਹਾਂ ਮਿਠਾਈਆਂ ਉਹਨਾਂ ਰੱਖ ਲਈਆਂ ਤੇ ਕਿਹਾ ਕਿ ਹਾਂ ਆਸ਼ੀਰਵਾਦ, ਹਾਂ ਕੁਝ ਦੇ ਕੁਝ ਬਹੁਤ ਆਸ਼ੀਰਵਾਦ। ਹਾਂ
1: ਇਸ ਦੌਰਾਨ ਦੂਜੇ ਦੋਸਤ ਨੇ ਆਪਣਾ ਸਮਾਂ ਗੁਰੂ ਜੀ ਦੀ ਅਤੇ ਉਹਨਾਂ ਦੇ ਸੰਤ ਰੂਪੀ ਭਗਤਾਂ ਦੀ ਸੰਗਤ ਵਿੱਚ ਬਿਤਾਇਆ ਸੀ। ਹੇ ਗੁਰੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ, ਕਿਰਪਾ ਕਰਕੇ ਪੇਂਟਾ ਸਵੀਕਾਰ ਕਰੋ, ਇਸ ਦੀ ਵਰਤੋਂ ਗਰੀਬਾਂ ਦੀ ਸੇਵਾ ਲਈ ਕਰੋ। ਹੇ ਮਹਾਨ ਗੁਰੂ, ਮੈਂ ਤੁਹਾਡੀ ਸੇਵਾ ਵਿੱਚ ਸਦਾ ਹਾਜ਼ਰ ਹਾਂ, ਕਿਰਪਾ ਕਰਕੇ ਮੈਨੂੰ ਆਪਣੇ ਚਰਣਾਂ ਵਿੱਚ ਜਗ੍ਹਾ ਦਿਓ। ਹਰ ਰੋਜ਼ ਉਹ ਦੋਵੇਂ ਕੰਮ ਤੋਂ ਆਪਣੇ ਘਰ ਵੱਲ ਇਕੱਠੇ ਤੁਰ ਕੇ ਜਾਂਦੇ ਅਤੇ ਫਿਰ ਆਪਣੇ ਅਲੱਗ ਅਲੱਗ ਰਾਹਾਂ ਤੇ ਚਲੇ ਜਾਂਦੇ। ਇੱਕ ਗੁਰੂ ਜੀ ਕੋਲ ਉਹਨਾਂ ਦੇ ਵਚਨ ਸੁਣਨ,
6: ਵਾਹਿਗੁਰੂ
1: ਸ਼ਬਦ ਗਾਉਣ,
6: ਵਾਹਿਗੁਰੂ ਵਾਹਿਗੁਰੂ
1: ਦਾਨ ਕਰਨ ਅਤੇ ਸਾਧ ਸੰਗਤ ਨਾਲ ਸਮਾਂ ਬਿਤਾਉਣ ਲਈ ਚਲਾ ਜਾਂਦਾ ਅਤੇ ਦੂਜਾ ਦੋਸਤ ਉਸ ਔਰਤ ਕੋਲ ਚਲਾ ਜਾਂਦਾ। ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਝੂਠ ਬੋਲਿਆ ਅਤੇ ਉਹਨਾਂ ਦੀ ਪੇਟਾਂ ਦੀ ਦੁਰਵਰਤੋਂ ਕੀਤੀ। ਉਸ ਨੇ ਉਹਨਾਂ ਦਾ ਪੈਸਾ ਜੂਆ ਖੇਡਣ, ਉਸ ਔਰਤ ਨਾਲ ਸ਼ਰਾਬ ਅਤੇ ਸਿਗਰਟ ਪੀਣ ਵਿੱਚ ਖਰਚ ਕਰ ਦਿੱਤਾ। ਉਸ ਨੇ ਆਪਣਾ ਸਮਾਂ ਬੁਰੀ ਸੰਗਤ ਵਿੱਚ ਬਿਤਾਇਆ, ਉਹਨਾਂ ਨੀਵੇਂ ਲੋਕਾਂ ਨਾਲ ਜੋ ਆਪਣੀ ਜ਼ਿੰਦਗੀ ਖਰਾਬ ਕਰਦੇ ਸਨ। ਇਹ ਕਈ ਦਿਨਾਂ ਤੱਕ ਹਰ ਰੋਜ਼ ਹੁੰਦਾ ਰਿਹਾ। ਆਖਰ ਵਿੱਚ ਇੱਕ ਦੋਸਤ ਨੇ ਕਿਹਾ,
2: ਮੇਰੀ ਗੱਲ ਸੁਣ, ਤੂੰ ਆਪਣਾ ਸਾਰਾ ਸਮਾਂ ਗੁਰੂ ਜੀ ਦੇ ਕੋਲ ਚੰਗੇ ਕੰਮ ਕਰਦੇ ਹੋਏ ਬਿਤਾਉਣਾ, ਜਦਕਿ ਮੈਂ ਆਪਣੀ ਪਤਨੀ ਨੂੰ ਝੂਠ ਬੋਲਦਾ ਹਾਂ ਅਤੇ ਮੈਂ ਆਪਣਾ ਸਾਰਾ ਸਮਾਂ ਮਾੜੇ ਕੰਮਾਂ ਵਿੱਚ ਬਰਬਾਦ ਕਰਦਾ ਹਾਂ, ਪਰ ਫਿਰ ਵੀ ਆਪਣੀਆਂ ਜ਼ਿੰਦਗੀਆਂ ਨਹੀਂ ਬਦਲੀਆਂ। ਤੂੰ ਵੀ ਉਹੀ ਹੈ ਜੋ ਪਹਿਲਾਂ ਹੁੰਦਾ ਸੀ ਅਤੇ ਮੈਂ ਵੀ ਉਹੀ ਹਾਂ, ਤਾਂ ਫਿਰ ਕੀ ਫਰਕ ਪੈਂਦਾ ਕਿ ਅਸੀਂ ਚੰਗਾ ਕਰੀਏ ਜਾਂ ਮਾੜਾ? अपनी जिंदगी तां ओवें है जिवें पहला सी।
1: दूजे दोस्त ने कहा, आओ आपा ये सवाल उस ईश्वर तो पुछिए, मैनू विश्वास है कि आपा नू सही उत्तर मिलेगा। कल नू मेरे गुरु जी दे मिलन तो बाद अते तेरे ओ सब कुछ करन तो बाद जो तू करदा है, आपा एथे ही मिलदे हां, आपा इस रुख हेठा ही मिलांगे अते आपा नू जवाब अपने आप मिल जाएगा।
2: इंज ही करदे हां, मैं देखन ले उत्सुक हां कि की होण वाला है।
1: ठीक है मेरे दोस्त, हुण आपा कल ही मिलांगे। अगले दिन ओ गुरु जी कोल गया अते संगत दी निघी गोद विच बह के उसने रूहानी वचन सुने अते गुरबाणी दा गायन कीता। दूजा दोस्त उसे ही औरत कोल दोबारा गया। ओ इंसान जो हमेशा माड़े काम करदा रहा तय हुए टिकाने ते पहला ही पहुंच गया।
2: कि तू इत्थे है दोस्त? नहीं।
1: उन्हें इंतजार कीता, होर इंतजार कीता, अते जदों ओ इंतजार कर कर के अक गया ता उसने मिट्टी विच कुछ लकीरां खिचनियां शुरू कर दितियां। मिट्टी विचों उसनू सोने दा एक टुकड़ा मिलिया।
2: सोना?
1: उसने होर खोदिया, उनू कुजा मिलिया। उसने सोचिया,
2: अज मेरा दिन चंगा है, हो सकदा है इत्थे होर भी सोना होवे।
1: पर उस कुजे दे अंदर सिर्फ कौड़ा सी।
2: कौड़ा? ओहो, ये ता बड़ा निराशाजनक है, पर शुक्र है मैनू एक सोने दा टुकड़ा ता मिलिया, चलो यही सही है।
1: फिर थोड़ा समा इंतजार करन तो बाद दूजा दोस्त गुरु जी दी संकत तो वापस आया।
4: ओह,
1: ओ लंगड़ा रहा सी।
4: आए मेरा पैर।
2: की हो गया तैनू?
4: मैं गुरु जी दी संगत तो होके वापस पैदल चल के आ रहा सी, अते मैं तिलक गया ते मेरा पैर एक वड्डी कंडेदार झाड़ी ते पै गया। ओ मेरे पैर दे विच डूंगा खुब गई, माड़ी किस्मत आ मेरी। आए।
1: ओह, दोवें ही बड़ी उलझन विच सन।
2: ऐस गाल दी कोई समझ नहीं लग रही। असी उस ईश्वर तो पुछया कि साडे चंगे जां माड़े कर्मां नाल कोई फर्क पैंदा है, अते कि ए ओदा जवाब है, मैं बुरा कीता, मैनू सोना मिलिया, जद कि तू चंगा कीता अते तैनू सट वज गई।
1: मैनू विश्वास है कि ईश्वर ने सही जवाब ही दिता होवेगा।
2: मैनू ए जवाब बिल्कुल भी समझ नहीं आया, इसदा की मतलब होया?
1: मैं भी मंदा हां कि मैनू भी इस दी समझ नहीं लगी। आपा नू गुरु जी कोल जाना चाहिदा है, ओ सानू इनू समझाण विच मदद करनगे। अगले दिन ओह दोवे गुरु नानक देव जी कोल गए। गुरु जी, मैं हर रोज तुहाडे कोल आउंदा हां अते मेरा दोस्त भी हर रोज अपने परिवार नू यही दसदा है कि ओ तुहाडे कोल आउंदा है, पर इस दी बजाए ओह उस औरत कोल जांदा है जिसने इस नू झांसे विच पाया ते गुमराह कीता होया है। उसने सारी स्थिति बारे विस्तार नाल दसिया, किवें उन्हां दोवां ने अपना अपना समा बिताया अते किवें उस नू सट वज गई अते उस दे दोस्त नू सोना लभ गया।
4: सो असी दोवें उलझण विच हां, तुसी इस दे राहें सानू की संदेशा देना चाहुंदे हो?
3: गुरु जी ने अपनी डूंगी दूरदर्शता नाल समझाया कि अपनी पिछली जिंदगी विच चंगा दोस्त एक लुटेरा सी अते उसने लोकां कोलों बहुत कुछ लुटिया। उसने बहुत सारे झूठ बोले अते बहुत माड़े काम भी कीते। इस मौजूदा जिंदगी विच उसकी मौत कंडा चुभण करके लिखी हुई सी, पर उसने बहुत प्रगति कीती अते अपने समय की वरतों चंगे तरीके नाल कीती अते अपना मन उस ईश्वर दे पवित्र नाम नाल साफ कर लिया। ओ पवित्र संगत विच रच मिच गया अते अपने बहुत सारे माड़े कर्म धो लए। इस दे अपने उपर किते कर्मा कारण इस दे कर्म इस हद तक ठीक हो गए कि मरण दी बजाए उस नूं सिर्फ पैर ते ही सट लगी।
1: वाहे गुरु, गुरु जी मैं तुहाडा धन्नवादी हां अते मेरा दोस्त।
3: गुरु जी ने अपनी डूंगी दूरदर्शता नाल फेर तो समझाउंदे होए कहा कि अपनी पुरानी जिंदगी विच माड़ा दोस्त एक भला इंसान सी। ओ दूजियां नाल अपना सब कुछ सांझा करदा सी। एक वार ऐस ने एक संत आदमी नूं सोने दा एक टुकड़ा दिता सी। उस श्रद्धा अते साफ दिली कारण सोने दा ओ सिक्का कई गुणा ज्यादा वध गया। ਉਸ ਨੂੰ ਇੱਕ ਪੂਰਾ ਸੋਨੇ ਦਾ ਕੁੱਜਾ ਮਿਲਣ ਵਾਲਾ ਸੀ, ਪਰ ਉਸ ਦੇ ਆਪਣੇ ਕਰਨੀ ਕਾਰਨ ਉਸ ਦੇ ਚੰਗੇ ਕਰਮ ਘਟ ਗਏ ਅਤੇ ਸੋਨਾ ਕੋਲੇ ਵਿੱਚ ਤਬਦੀਲ ਹੋ ਗਿਆ। ਉਸ ਨੂੰ ਸਿਰਫ ਉਹੀ ਇੱਕ ਸਿੱਕਾ ਪ੍ਰਾਪਤ ਹੋਇਆ ਜੋ ਉਸ ਨੇ ਪਹਿਲਾਂ ਦਿੱਤਾ ਸੀ। ਉਹਨਾਂ ਦੋਵਾਂ ਨੇ ਆਪਣੇ ਆਪ ਨੂੰ ਨਿਮਾਣਾ ਮਹਿਸੂਸ ਕੀਤਾ ਅਤੇ ਸ਼ੁਕਰ ਕਰਨ ਲਈ ਗੁਰੂ ਜੀ ਦੇ ਚਰਣਾਂ ਵਿੱਚ ਡਿੱਗ ਪਏ।
2: ਵਾਹਿਗੁਰੂ।
3: ਸਾਡੇ ਸਭ ਦੇ ਆਪਣੇ ਕਰਮ ਹੁੰਦੇ ਹਨ, ਕੋਈ ਚੰਗੀ ਜਾਂ ਮਾੜੀ ਕਿਸਮਤ ਨਹੀਂ ਹੁੰਦੀ। ਸਾਨੂੰ ਜੋ ਵੀ ਆਪਣੀ ਜ਼ਿੰਦਗੀ 'ਚ ਮਿਲਦਾ ਉਹ ਆਪਣੀ ਪਿਛਲੀ ਕਰਨੀ ਕਰਕੇ ਮਿਲਦਾ ਹੈ। ਆਪਣੀ ਕੀਮਤੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ। ਇਸ ਦੀ ਬਜਾਏ ਜਿੰਨਾ ਹੋ ਸਕੇ ਸੰਤ ਰੂਪੀ ਇਨਸਾਨਾਂ ਦੀ ਸੰਗਤ ਵਿੱਚ ਰਹੋ। ਜੇ ਤੁਹਾਡੇ ਮਾੜੇ ਕਰਮ ਹਨ ਤਾਂ ਤੁਹਾਡੀ ਕਿਸਮਤ ਮਾੜੀ ਹੋ ਜਾਵੇਗੀ। ਜੇ ਤੁਹਾਡੇ ਕਰਮ ਚੰਗੇ ਹਨ ਤਾਂ ਤੁਹਾਡੀ ਚੰਗੀ ਕਿਸਮਤ ਬਰਬਾਦ ਨਹੀਂ ਹੋਵੇਗੀ ਅਤੇ ਕੋਲੇ ਵਿੱਚ ਨਹੀਂ ਬਦਲੇਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਸੁੱਖ ਦੁੱਖ ਪੂਰਬ ਜਨਮ ਕੇ ਕੀਏ, ਭਾਵ ਸੁੱਖ ਅਤੇ ਦਰਦ ਸਾਡੀ ਪੁਰਾਣੀ ਜ਼ਿੰਦਗੀ ਦੇ ਕੀਤੇ ਕਰਮਾਂ ਦੇ ਨਤੀਜੇ ਹਨ। ਸੋ ਜਾਣੇ ਜਿਨ ਦਾ ਤੈ ਦੀਏ। ਇਸ ਭੇਤ ਨੂੰ ਉਹੀ ਪਰਮਾਤਮਾ ਜਾਣਦਾ ਹੈ ਜਿਸ ਨੇ ਸਾਨੂੰ ਇਹ ਦੁੱਖ ਸੁੱਖ ਦਿੱਤੇ ਹਨ। ਕਿਸ ਕੋ ਦੋਸ ਦੇਹੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਹੇ ਪ੍ਰਾਣੀ, ਤੂੰ ਕਿਸ ਨੂੰ ਇਹ ਦੋਸ਼ ਦੇ ਸਕਦਾ ਹੈ? ਇਹ ਤਾਂ ਤੂੰ ਆਪਣੇ ਹੀ ਕੀਤੇ ਕਰਮਾਂ ਦਾ ਕਰੜਾ ਫਲ ਭੁਗਤ ਰਿਹਾ ਹੈ।
0: ਸਿੱਖ ਨੇਟ ਦੀ ਕਹਾਣੀਆਂ ਸਾਨੂੰ ਬਹੁਤ ਅੱਛੀ ਲੱਗਦੀਆਂ ਨੇ। ਮੈਂ ਅਗਲੀ ਕਹਾਣੀ ਸੁਣਨ ਲਈ ਬਹੁਤ ਉਤਸੁਕ ਹਾਂ।

0: ਇਹ ਕਹਾਣੀ ਗੁਰਸਿੱਖ ਹੋਣ ਕਰਕੇ ਸਾਡੀ ਸ਼ਕਤੀ ਬਾਰੇ ਆ।
1: ਮੈਂ ਸੁਣਿਆ ਹੈ ਜੇ ਅਸੀਂ ਬਹੁਤ ਸਾਰੀ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਲੋਕਾਂ ਦੇ ਦਿਮਾਗ ਦੀ ਸੋਚ ਨੂੰ ਵੀ ਪੜ੍ਹ ਸਕਦੇ ਹਾਂ।
2: ਵਾਹ, ਮੈਂ ਵੀ ਬਹੁਤ ਸਾਰਾ ਪਾਠ ਕਰਨਾ ਚਾਹੁੰਦੀ ਹਾਂ ਤਾਂ ਜੋ ਮੈਂ ਕਹਾਂ ਉਹ ਸੱਚ ਹੋ ਜਾਏ।
0: ਹਾਂਜੀ, ਜਦੋਂ ਅਸੀਂ ਸਿੱਖੀ ਦੇ ਰਾਹ ਤੇ ਤੁਰਦੇ ਹਾਂ ਤਾਂ ਅਸੀਂ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਉੱਠ ਜਾਂਦੇ ਹਾਂ, ਇਸ਼ਨਾਨ ਕਰਕੇ ਸਵਾਸ ਗਿਰਾਸ ਨਾਮ ਜਪਦੇ ਹਾਂ, ਮਿਹਨਤ ਕਰਦੇ ਹਾਂ ਅਤੇ ਸੇਵਾ ਕਰਦੇ ਹਾਂ। ਸਾਡੇ ਉੱਤੇ ਬਹੁਤ ਸਾਰੇ ਪੱਖੋਂ ਬੇਅੰਤ ਕਿਰਪਾ ਹੈ। ਕਦੇ ਨਾ ਕਦੇ ਸਾਨੂੰ ਇਲਾਹੀ ਸ਼ਕਤੀਆਂ ਵੀ ਮਿਲ ਸਕਦੀਆਂ ਹਨ।
2: ਮੈਂ ਇੰਨਾ ਸ਼ਕਤੀਸ਼ਾਲੀ ਹੋਣਾ ਚਾਹੁੰਦਾ ਹਾਂ ਕਿ ਮੈਂ ਉਹਨਾਂ ਸਭ ਦਾ ਨਾਸ਼ ਕਰਦੇ ਹਾਂ ਜੋ ਮੈਨੂੰ ਤੰਗ ਕਰਦੇ ਹਨ।
0: ਗੁਰੂ ਸਾਹਿਬ ਦੇ ਸਮੇਂ ਵੀ ਕਈ ਇਹੋ ਜਿਹੇ ਸਿੱਖ ਸਨ ਜਿਨ੍ਹਾਂ ਦੀ ਸੋਚ ਇਸੇ ਤਰ੍ਹਾਂ ਦੀ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਸਿੱਖ ਹੋਏ ਹਨ ਭਾਈ ਜੇਠਾ, ਜੋ ਕਿ ਬਹੁਤ ਵਫ਼ਾਦਾਰ ਸਨ, ਜਿਸ ਕਰਕੇ ਉਹਨਾਂ ਨੂੰ ਗੁਰੂ ਦੇ ਪੰਜਾਂ ਵਿੱਚ ਵੀ ਸ਼ਾਮਿਲ ਕੀਤਾ ਗਿਆ ਸੀ।
3: ਗੁਰੂ ਸਾਹਿਬ ਹੀ ਇਸ ਧਰਤੀ ਉੱਤੇ ਪਾਰ ਬ੍ਰਹਮ ਹਨ, ਉਹਨਾਂ ਤੋਂ ਉੱਚਾ ਕੋਈ ਹੋਰ ਨਹੀਂ।
0: ਅਤੇ ਭਾਈ ਪਿਰਾਣਾ ਜੀ ਪੰਜਾਂ ਵਿੱਚ ਹੀ ਇੱਕ ਹੋਰ ਗੁਰਸਿੱਖ ਸਨ।
4: ਗੁਰੂ ਅਰਜਨ ਆਪ ਹੀ ਸ਼ਾਂਤੀ ਦੀ ਮੂਰਤ ਹਨ।
0: ਭਾਈ ਜੇਠਾ ਤੇ ਭਾਈ ਪਿਰਾਣਾ ਉੱਥੇ ਹੀ ਸਨ ਜਦੋਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪ ਨੂੰ ਸੱਚ ਦੀ ਖਾਤਰ ਕੁਰਬਾਨ ਕੀਤਾ ਸੀ। ਉਹ ਉਹਨਾਂ ਵਿਰਲਿਆਂ ਵਿੱਚੋਂ ਸਨ ਜਿਨ੍ਹਾਂ ਨੇ ਆਪਣੀ ਅੱਖੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਤੇ ਅਕਹਿ ਕਸ਼ਟ ਭੋਗਦੇ ਵੇਖਿਆ ਸੀ। ਉਹ ਉਹਨਾਂ ਦੇ ਲਈ ਦੇਖਣਾ ਵੀ ਬਹੁਤ ਔਖਾ ਸੀ ਅਤੇ ਉਹਨਾਂ ਤੋਂ ਚਰਿਆ ਨਹੀਂ ਸੀ ਜਾ ਰਿਹਾ।
3: ਇਹ ਦੁਸ਼ਟ ਇਨਸਾਨ ਜੋ ਗੁਰੂ ਜੀ ਨੂੰ ਇੰਨੀ ਤਸ਼ੱਦਦ ਦੇ ਰਿਹਾ ਹੈ, ਮੈਂ ਉਹਨੂੰ ਖਤਮ ਕਰ ਸਕਦਾ ਹਾਂ। ਲਾਹੌਰ ਵੀ ਤਾਂ ਇਸਦੇ ਹੀ ਰਾਜ ਵਿੱਚ ਹੈ, ਕਿਉਂ ਨਾ ਮੈਂ ਪੂਰੇ ਸ਼ਹਿਰ ਦਾ ਹੀ ਨਾਸ਼ ਕਰ ਦਿਆਂ? ਕਿ ਇਹੋ ਸਹੀ ਨਹੀਂ ਹੈ ਪਿਰਾਨੇ?
5: ਹਾਂ ਬਿਲਕੁਲ, ਮੈਂ ਦਿੱਲੀ ਦੀ ਰਾਜਧਾਨੀ ਨੂੰ ਵੀ ਸਮਾਪਤ ਕਰ ਦਿਆਂਗਾ। ਉੱਥੋਂ ਦੀ ਹੀ ਹਕੂਮਤ ਤੋਂ ਇਸ ਨੂੰ ਸ਼ਹਿ ਮਿਲਦੀ ਹੈ।
0: ਪਰ ਗੁਰੂ ਅਰਜਨ ਦੇਵ ਜੀ ਇਹ ਨਹੀਂ ਚਾਹੁੰਦੇ ਸਨ ਕਿ ਉਹ ਕਿਸੇ ਵੀ ਪ੍ਰਕਾਰ ਦਾ ਦਖਲ ਦੇਣ ਅਤੇ ਉਹਨਾਂ ਨੂੰ ਚੁੱਪ ਕਰਕੇ ਸ਼ਾਂਤ ਰਹਿਣ ਲਈ ਆਖਿਆ। ਇਹ ਚਰਨਾ ਬਹੁਤ ਔਖਾ ਸੀ, ਪਰ ਉਹਨਾਂ ਨੇ ਗੁਰੂ ਦੇ ਸ਼ਬਦਾਂ 'ਤੇ ਅਮਲ ਕੀਤਾ ਅਤੇ ਆਪਣੇ ਪਿਆਰੇ ਗੁਰੂ ਦੇ ਨਾਲ ਖੜ੍ਹੇ ਰਹੇ ਜਦੋਂ ਉਹ ਬੇਅੰਤ ਕਸ਼ਟਾਂ ਤੋਂ ਗੁਜ਼ਰ ਰਹੇ ਸਨ। ਉਹ ਗੁਰੂ ਜੀ ਦੇ ਨਾਲ ਅੰਤਲੇ ਸਮੇਂ ਤੱਕ ਸਨ। ਜਦੋਂ ਉਹ ਮੁੜ ਅੰਮ੍ਰਿਤਸਰ ਨੂੰ ਆਏ ਤਾਂ ਉਹਨਾਂ ਨੇ ਸਾਰੀ ਵਾਰਤਾ ਗੁਰੂ ਜੀ ਦੇ ਬੇਟੇ ਨੂੰ ਦੱਸੀ।
5: ਗੁਰੂ ਅਰਜਨ ਦੇਵ ਜੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਜੋਤੀ ਜੋਤ ਸਮਾ ਗਏ ਹਨ। ਉਹ ਪਿਆਰੇ ਸ਼ਹਿਜ਼ਾਦੇ ਹਰਗੋਬਿੰਦ ਜੀ, ਤੁਸੀਂ ਹੀ ਅਗਲੇ ਗੁਰੂ ਹੋ।
3: ਗੁਰੂ ਅਰਜਨ ਦੇਵ ਜੀ ਦੇ ਬਚਨ ਸੀ ਕਿ ਤੁਸੀਂ ਇੱਕ ਯੋਧੇ ਬਣਨਾ ਹੈ, ਫੌਜ ਤਿਆਰ ਕਰਨੀ ਹੈ ਅਤੇ ਉਹਨਾਂ ਦਾ ਨਿਆਂ ਕਰਨਾ ਹੈ ਜਿਨ੍ਹਾਂ ਨੇ ਘੋਰ ਪਾਪ ਕਮਾਇਆ ਹੈ।
0: ਸ਼੍ਰੀ ਗੁਰੂ ਹਰਗੋਬਿੰਦ ਨੇ ਆਪਣੇ ਪਿਤਾ ਦੇ ਦਿੱਤੇ ਹੁਕਮ ਨੂੰ ਪਾਲਣ ਕਰਨ ਦਾ ਵਾਅਦਾ ਕੀਤਾ ਅਤੇ ਅਖੀਰ ਉਹ ਆਪ ਵੀ ਬਾਦਸ਼ਾਹ ਦਾ ਸਾਹਮਣਾ ਕਰਨ ਲਾਹੌਰ ਗਏ। ਜਾਣ ਤੋਂ ਪਹਿਲਾਂ ਉਹਨਾਂ ਨੇ ਸਭ ਨੂੰ ਆਦੇਸ਼ ਦਿੱਤਾ ਸੀ ਕਿ ਉਹਨਾਂ ਦੇ ਵੱਡੇ, ਜਿਵੇਂ ਕਿ ਉਹਨਾਂ ਦੇ ਮਾਤਾ ਜੀ, ਮਾਤਾ ਗੰਗਾ ਜੀ ਅਤੇ ਬਾਬਾ ਬੁੱਢਾ ਜੀ ਦਾ ਕਿਹਾ ਹੀ ਮੰਨਣਾ ਹੈ। ਇਸ ਦੇ ਉਪਰੰਤ ਗੁਰੂ ਜੀ ਆਪ ਹੀ ਕਿਲ੍ਹੇ ਵਿੱਚ ਬੰਦੀ ਬਣਾ ਲਏ ਗਏ, ਭਾਵੇਂ ਇਹ ਉਹਨਾਂ ਨੇ ਆਪਣੀ ਇੱਛਾ ਅਨੁਸਾਰ ਹੀ ਹੋਣ ਦਿੱਤਾ ਸੀ, ਜਿਵੇਂ ਕਿ ਤੁਸੀਂ ਬੰਦੀ ਛੋੜ ਦੀ ਸਾਖੀ ਤੋਂ ਜਾਣਦੇ ਹੋ।
6: ਭਾਈ ਜੇਠਾ
0: ਤੇ ਭਾਈ ਪਿਰਾਨਾ ਦੁਬਾਰਾ ਰੋਹ ਵਿੱਚ ਆ ਗਏ।
3: ਜਹਾਂਗੀਰ ਸਮਰਾਟ ਨੇ ਇਹ ਸੋਚ ਵੀ ਕਿਵੇਂ ਲਿਆ ਕਿ ਉਹ ਗੁਰੂ ਜੀ ਨੂੰ ਬੰਦੀ ਬਣਾ ਲਵੇਗਾ?
7: ਅਸੀਂ ਇਹ ਗੁਰੂ ਦਾ ਅਪਮਾਨ ਬਿਲਕੁਲ ਨਹੀਂ ਹੋਣ ਦੇ ਸਕਦੇ, ਹੁਣ ਬਹੁਤ ਹੋ ਗਿਆ।
3: ਸਾਡੇ ਕੋਲ ਇੰਨੀ ਸ਼ਕਤੀ ਹੈ ਕਿ ਅਸੀਂ ਇਸ ਸਮਰਾਟ ਨੂੰ ਆਪ ਹੀ ਸਜ਼ਾ ਦੇ ਸਕਦੇ ਹਾਂ।
5: ਪਰ ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬ ਸਾਡੀ ਸ਼ਕਤੀ ਨੂੰ ਇਸਤੇਮਾਲ ਕਰਨ ਦੀ ਮਨਾਹੀ ਹੀ ਕਰਨਗੇ।
0: ਉਸ ਸਮੇਂ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਜੀ ਗੁਰੂ ਜੀ ਦੇ ਮਾਤਾ ਜੀ ਪਾਸੋਂ ਇੱਕ ਫਰਮਾਨ ਲੈ ਕੇ ਆਏ।
8: ਆਪਣੀ ਸ਼ਕਤੀ ਦੇ ਅਧੀਨ ਤੁਸੀਂ ਜੋ ਵੀ ਕਰ ਸਕਦੇ ਹੋ ਕਰੋ ਅਤੇ ਮੇਰੇ ਪੁੱਤਰ ਨੂੰ ਜਲਦੀ ਤੋਂ ਜਲਦੀ ਵਾਪਸ ਅੰਮ੍ਰਿਤਸਰ ਪਹੁੰਚਾ ਦਿਓ।
5: ਜੇ ਮਾਤਾ ਜੀ ਕਹਿੰਦੇ ਹਨ ਕਿ ਅਸੀਂ ਆਪਣੀ ਸ਼ਕਤੀ ਨਾਲ ਕੁਝ ਵੀ ਕਰ ਸਕਦੇ ਹਾਂ ਤੇ
3: ਤਾਂ ਚਲੋ ਅਸੀਂ ਵੀ ਫਿਰ ਸ਼ੇਰ ਬਣ ਕੇ ਦਿਖਾਉਂਦੇ ਹਾਂ, ਚਲੋ ਮੇਰੇ ਨਾਲ।
5: ਜੇ ਤੁਹਾਨੂੰ ਇਹ ਠੀਕ ਲੱਗਦਾ ਹੈ ਤੇ ਮੈਂ ਤਿਆਰ ਹਾਂ।
3: ਅਸੀਂ ਉਸਦਾ ਖਾਤਮਾ ਕਰ ਦਿਆਂਗੇ। ਗੁਰੂ ਜੀ ਜਲਦ ਤੋਂ ਜਲਦ ਕੈਦ ਵਿੱਚੋਂ ਛੁੱਟਣੇ ਚਾਹੀਦੇ ਹਨ।
0: ਭਾਈ ਜੇਠੀ ਨੇ ਆਪਣੇ ਨਾਲ ਪਿਰਾਣੇ ਨੂੰ ਲੈ ਲਿਆ। ਦੋਨਾਂ ਨੇ ਭਿਆਨਕ ਸ਼ੇਰ ਦਾ ਰੂਪ ਧਾਰਨ ਕਰ ਲਿਆ।
2: ਹੁਣ ਇਹ ਹੈ ਨਾ ਉਹ ਗੱਲ ਜਿਸ ਬਾਰੇ ਮੈਂ ਕਹਿ ਰਿਹਾ ਹਾਂ।
0: ਅੱਗੇ ਬਾਦਸ਼ਾਹ ਦਿੱਲੀ ਵਿੱਚ ਇੱਕ ਵਿਸ਼ਾਲ ਕਿਲੇ ਵਿੱਚ ਰਹਿ ਰਿਹਾ ਸੀ। ਉਸ ਰਾਤ ਉਹ ਸ਼ੇਰ ਦੇ ਰੂਪ ਵਿੱਚ ਤਬਦੀਲ ਹੋ ਗਏ। ਉਹ ਦੋ ਭਿਆਨਕ ਸ਼ੇਰ ਸ਼ਾਹੀ ਸੋਣ ਵਾਲੇ ਕਮਰੇ ਵਿੱਚ ਦਾਖਲ ਹੋ ਗਏ।
9: ਨਹੀਂ, ਮੇਰਾ ਅੰਤ ਆ ਗਿਆ ਹੈ।
0: ਬਾਦਸ਼ਾਹ ਮਦਦ ਲਈ ਕੁਰਲਾਇਆ ਅਤੇ ਗੁਰੂ ਜੀ ਨੇ ਉਸਨੂੰ ਸ਼ੇਰਾਂ ਤੋਂ ਬਚਾ ਲਿਆ। ਅਗਲੇ ਦਿਨ ਉਹਨਾਂ ਨੇ ਫਿਰ ਸ਼ੇਰ ਦਾ ਰੂਪ ਧਾਰਨ ਕਰ ਲਿਆ ਅਤੇ ਬਾਦਸ਼ਾਹ ਨੂੰ ਡਰਾਇਆ।
9: ਇਹ ਸ਼ੇਰ ਅਸਲੀ ਹਨ, ਪਰ ਮੇਰੇ ਪਲੰਗ ਦੇ ਹੇਠਾਂ ਕਿਵੇਂ ਆ ਜਾਂਦੇ ਹਨ ਅਤੇ ਫਿਰ ਇੱਕਦਮ ਗਾਇਬ ਵੀ ਕਿਵੇਂ ਹੋ ਜਾਂਦੇ ਹਨ?
0: ਉਸਦੇ ਮੰਤਰੀਆਂ ਨੇ ਬਿਲਕੁਲ ਇਸ ਗੱਲ ਦਾ ਵਿਸ਼ਵਾਸ ਨਾ ਕੀਤਾ ਕਿ ਇਹ ਅਸਲੀ ਸ਼ੇਰ ਸਨ। ਉਹਨਾਂ ਨੂੰ ਲੱਗਿਆ ਕਿ ਇਹ ਬਿਮਾਰ ਹੈ, ਤਾਂ ਉਹਨਾਂ ਨੇ ਬਹੁਤ ਵੈਦਾਂ ਹਕੀਮਾਂ ਨੂੰ ਸੱਦਿਆ ਤਾਂ ਕਿ ਉਹ ਠੀਕ ਹੋ ਜਾਏ, ਪਰ ਕੋਈ ਮਦਦ ਨਾ ਹੋਈ। ਤਾਂ ਭਾਈ ਜੇਠਾ ਵੈਦ ਦਾ ਭੇਸ਼ ਬਣਾਇਆ ਅਤੇ ਆਪ ਜਾ ਕੇ ਸਮਰਾਟ ਨੂੰ ਮਿਲੇ।
9: ਕੋਈ ਵੀ ਮੇਰੀ ਮਦਦ ਨਹੀਂ ਕਰ ਸਕਿਆ, ਮੇਰੇ ਰੋਗ ਨੂੰ ਕੋਈ ਨਾ ਦੱਸ ਸਕਿਆ। ਦੇਖਦੇ ਹਾਂ ਜੇ ਤੁਸੀਂ ਦੱਸ ਸਕੋ।
3: ਅਸਲ ਵਿੱਚ ਤੁਸੀਂ ਬਿਮਾਰ ਨਹੀਂ ਹੋ, ਮੈਂ ਜਾਣਦਾ ਹਾਂ ਤੁਹਾਡੇ ਨਾਲ ਕੀ ਹੋ ਰਿਹਾ ਹੈ। ਰਾਤ ਵੇਲੇ ਦੋ ਸ਼ੇਰ ਆਉਂਦੇ ਹਨ ਤੇ ਤੁਹਾਡੇ ਦੋਵੇਂ ਪਾਸੇ ਆ ਕੇ ਬੈਠ ਜਾਂਦੇ ਹਨ।
9: ਤੁਹਾਨੂੰ ਇਸ ਬਾਰੇ ਕਿਵੇਂ ਪਤਾ ਲੱਗਿਆ?
3: ਮੈਂ ਇੱਕ ਬਹੁਤ ਵੱਡੇ ਗੁਰੂ ਦਾ ਸ਼ਾਗਿਰਦ ਹਾਂ, ਮੈਨੂੰ ਬਹੁਤ ਕੁਝ ਪਤਾ ਹੈ। ਮੈਨੂੰ ਇਹ ਵੀ ਪਤਾ ਹੈ ਜਦੋਂ ਤੁਸੀਂ ਪਰੇਸ਼ਾਨੀ ਵਿੱਚ ਹੁੰਦੇ ਹੋ ਤਾਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਬਚਾ ਲੈਂਦੇ ਹਨ, ਨਹੀਂ ਤਾਂ ਸ਼ੇਰਾਂ ਨੇ ਹੁਣ ਤੱਕ ਤੁਹਾਨੂੰ ਮਾਰ ਦੇਣਾ ਸੀ।
9: ਵਾਹ, ਤੁਹਾਨੂੰ ਤਾਂ ਸੱਚ ਦਾ ਪਤਾ ਹੈ। ਮੈਂ ਐਸਾ ਕੀ ਕਰਾਂ ਜੋ ਮੇਰੀ ਮੌਤ ਨਾ ਆਏ?
3: ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਬਹੁਤ ਚਿਰ ਦਾ ਆਪਣੇ ਕੈਦ ਵਿੱਚ ਰੱਖਿਆ ਹੈ, ਜਿਤਨਾ ਤੁਸੀਂ ਪਹਿਲਾਂ ਤੈਅ ਕੀਤਾ ਸੀ ਉਸ ਤੋਂ ਕਿਤੇ ਵੱਧ ਸਮਾਂ ਹੋ ਗਿਆ ਹੈ। ਤੁਸੀਂ ਗੁਰੂ ਨੂੰ ਝੂਠ ਬੋਲਿਆ ਹੈ, ਤਾਂ ਕਰਕੇ ਹੀ ਸ਼ੇਰ ਤੁਹਾਡੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਤੁਹਾਨੂੰ ਉਹਨਾਂ ਨੂੰ ਜਲਦ ਤੋਂ ਜਲਦ ਰਿਹਾਅ ਕਰ ਦੇਣਾ ਚਾਹੀਦਾ ਹੈ। ਤੁਹਾਨੂੰ ਗੁਰੂ ਪਾਸ ਜਾ ਕੇ ਉਹਨਾਂ ਅੱਗੇ ਸੀਸ ਨਿਵਾ ਕੇ ਮੁਆਫ਼ੀ ਦੀ ਫਰਿਆਦ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਉਹਨਾਂ ਨੂੰ ਅੱਜ ਹੀ ਰਿਹਾਅ ਨਾ ਕੀਤਾ ਤਾਂ ਸ਼ੇਰਾਂ ਨੇ ਵੀ ਅੱਜ ਰਾਤ ਹੀ ਤੁਹਾਡਾ ਅੰਤ ਕਰ ਦੇਣਾ ਹੈ।
9: ਅੱਜ ਰਾਤ? ਨਹੀਂ ਨਹੀਂ, ਓਏ ਗਵਾਲੀਅਰ ਦੇ ਕਿਲੇ ਦੇ ਸਿਪਾਹੀਆਂ ਨੂੰ ਕਹਿ ਦਿਓ ਕਿ ਗੁਰੂ ਹਰਗੋਬਿੰਦ ਜੀ ਨੂੰ ਇਸੇ ਵਕਤ ਰਿਹਾਅ ਕੀਤਾ ਜਾਏ।
0: ਭਾਈ ਜੇਠਾ ਜੀ ਦੀ ਇਹ ਤਰਕੀਬ ਕੰਮ ਆਈ।
9: ਹੇ ਅੱਲਾ, ਮੈਂ ਆਸ ਕਰਦਾ ਹਾਂ ਕਿ ਗੁਰੂ ਮੈਨੂੰ ਬਖਸ਼ ਦੇਣਗੇ। ਮੈਂ ਉਹਨਾਂ ਦੀ ਕਿਰਪਾ ਲਈ ਕੁਛ ਵੀ ਕਰਨ ਨੂੰ ਤਿਆਰ ਹਾਂ।
0: ਭਾਈ ਜੇਠਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੁਬਾਰਾ ਕਿਲੇ 'ਚ ਚਲੇ ਗਏ।
3: ਗੁਰੂ ਜੀ, ਸਾਡੇ ਕੋਲ ਇਹ ਖੁਸ਼ਖਬਰੀ ਹੈ।
0: ਪਰ ਗੁਰੂ ਜੀ ਜਾਣਦੇ ਸਨ ਕਿ ਕੀ ਹੋ ਰਿਹਾ ਹੈ ਅਤੇ ਭਾਈ ਜੇਠਾ ਤੋਂ ਕੁਛ ਨਿਰਾਸ਼ ਲੱਗ ਰਹੇ ਸਨ।
3: ਗੁਰੂ ਜੀ, ਕੀ ਸਭ ਠੀਕ ਹੈ?
0: ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਇੱਕ ਪਿਆਲਾ ਦਿੱਤਾ ਤੇ ਹੁਕਮ ਕੀਤਾ, ਭਾਈ ਜੇਠਾ ਚਾਹ ਉੱਠ, ਇਸ ਪਿਆਲੇ ਵਿੱਚ ਨਦੀ ਤੋਂ ਪਾਣੀ ਭਰ ਕੇ ਲਿਆ।
3: ਹਾਂਜੀ ਮੇਰੇ ਗੁਰੂ ਜੀ।
0: ਨਦੀ ਕੋਈ ਜ਼ਿਆਦਾ ਦੂਰ ਨਹੀਂ ਸੀ। ਉਹ ਕਿਲੇ ਤੋਂ ਨਿਕਲੇ ਨਦੀ ਦੇ ਲਾਗੇ ਗਏ। ਪਿਆਲਾ ਭਰਿਆ, ਵਾਪਸ ਆ ਗਏ ਤੇ ਗੁਰੂ ਸਾਹਿਬ ਨੂੰ ਪੇਸ਼ ਕੀਤਾ। ਪੀਣ ਦੀ ਥਾਂ ਗੁਰੂ ਸਾਹਿਬ ਨੇ ਉਹਨੂੰ ਕਿਹਾ, ਹੁਣ ਜਾਓ ਤੇ ਇਹ ਪਾਣੀ ਦੁਬਾਰਾ ਨਦੀ ਵਿੱਚ ਪਾ ਦਿਓ। ਉਹ ਹੈਰਾਨ ਹੋ ਗਏ,
3: ਵਾਪਸ ਮਤਲਬ? ਅੱਛਾ ਜੀ, ਸਤ ਬਚਨ ਮੇਰੇ ਗੁਰੂ।
0: ਉਹਨੇ ਗੁਰੂ ਦਾ ਹੁਕਮ ਮੰਨਿਆ ਅਤੇ ਵਾਪਸ ਨਦੀ ਦੇ ਕੰਢੇ ਚਲੇ ਗਏ। ਸਾਰਾ ਪਾਣੀ ਪਿਆਲੇ ਵਿੱਚੋਂ ਨਦੀ ਵਿੱਚ ਪਾ ਦਿੱਤਾ ਅਤੇ ਦੁਬਾਰਾ ਆਪਣੇ ਗੁਰੂ ਕੋਲ ਚਲੇ ਗਏ। ਤੇ ਗੁਰੂ ਜੀ ਨੇ ਅੱਗੋਂ ਪੁੱਛਿਆ, ਜਦੋਂ ਤੁਸੀਂ ਪਿਆਲਾ ਪਹਿਲਾਂ ਭਰਿਆ ਸੀ ਤਾਂ ਕੀ ਤੁਹਾਨੂੰ ਨਦੀ ਦੇ ਆਕਾਰ ਵਿੱਚ ਕੋਈ ਫਰਕ ਲੱਗਿਆ ਸੀ? ਕੀ ਨਦੀ ਦਾ ਆਕਾਰ ਘਟ ਗਿਆ ਸੀ?
3: ਨਦੀ ਵਿੱਚ ਤੇ ਬਹੁਤ ਪਾਣੀ ਹੈ, ਨਹੀਂ ਮੈਨੂੰ ਤੇ ਕੋਈ ਫਰਕ ਮਹਿਸੂਸ ਨਹੀਂ ਹੋਇਆ।
0: ਤਾਂ ਗੁਰੂ ਜੀ ਨੇ ਪੁੱਛਿਆ, ਜਦੋਂ ਤੁਸੀਂ ਉਹ ਪਿਆਲਾ ਦੁਬਾਰਾ ਨਦੀ ਵਿੱਚ ਪਾ ਦਿੱਤਾ ਤਾਂ ਕੀ ਤੁਹਾਨੂੰ ਆਕਾਰ ਵਿੱਚ ਵੱਡੀ ਲੱਗੀ?
3: ਪਿਆਲੇ ਦਾ ਤੇ ਨਦੀ ਨਾਲ ਕੋਈ ਤੋਲ ਹੀ ਨਹੀਂ, ਉਸ ਨਾਲ ਕੋਈ ਫਰਕ ਨਹੀਂ ਪਿਆ।
0: ਗੁਰੂ ਸਾਹਿਬ ਜੀ ਨੇ ਦੱਸਿਆ, ਜੋ ਗੁਰੂ ਘਰ ਦੀ ਸ਼ਕਤੀ ਹੈ ਉਹ ਸਦਾ ਹੀ ਨਦੀ ਵਾਂਗ ਵਗਦੀ ਰਹਿੰਦੀ ਹੈ। ਗੁਰੂ ਦੀ ਨਦੀ ਹਮੇਸ਼ਾ ਹੀ ਭਰੀ ਰਹਿੰਦੀ ਹੈ, ਨਾ ਉਹ ਘਟਾਈ ਜਾ ਸਕਦੀ ਹੈ ਨਾ ਵਧਾਈ ਜਾ ਸਕਦੀ ਹੈ। ਸਭ ਨੂੰ ਇਹ ਸੋਝੀ ਆਉਣ ਲੱਗੀ ਕਿ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਹ ਕੰਮ ਕਰਨ ਲਈ ਕਿਉਂ ਕਿਹਾ ਸੀ। ਇਹ ਆਪਣੀ ਸ਼ਕਤੀ ਦਾ ਸਹੀ ਇਸਤੇਮਾਲ ਕਰਨ ਲਈ ਦਿੱਤਾ ਗਿਆ ਇੱਕ ਉਦਾਹਰਣ ਸੀ। ਗੁਰੂ ਜੀ ਅੱਗੇ ਸਿੱਖਿਆ ਦਿੰਦੇ ਰਹੇ, ਤੁਹਾਨੂੰ ਆਪਣੇ ਨੇਕ ਕੰਮਾਂ ਕਰਕੇ ਅਤੇ ਸੇਵਾ ਕਰਕੇ ਇੱਕ ਛੋਟੇ ਜਿਹੇ ਪਿਆਲੇ ਦੀ ਪ੍ਰਾਪਤੀ ਹੋਈ ਹੈ, ਪਰ ਉਸ ਛੋਟੀ ਜਿਹੀ ਕਮਾਈ ਨਾਲ ਤੁਸੀਂ ਇਹ ਸੋਚਿਆ ਕਿ ਤੁਸੀਂ ਇੱਕ ਵੱਡਾ ਕਾਰਜ ਕਰੋਗੇ। ਤਾਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਯਾਦ ਕਰਵਾਇਆ ਕਿ ਉਹ ਆਪਣੇ ਆਪ ਨੂੰ ਰਿਹਾ ਕਰਾਉਣ ਲਈ ਬਹੁਤ ਸਾਰੇ ਕੋਤਕ ਰਚਾ ਸਕਦੇ ਸਨ। ਜੋ ਸ਼ਕਤੀ ਤੁਹਾਡੇ ਕੋਲ ਹੁਣੇ ਹੈ ਗੁਰੂ ਘਰ ਤੋਂ ਹੀ ਪ੍ਰਾਪਤ ਹੋਈ ਹੈ। ਕੀ ਇਸ ਘਰ ਵਿੱਚ ਤੁਹਾਡੇ ਜਿੰਨੀ ਸ਼ਕਤੀ ਨਹੀਂ ਹੈ? ਆਪਣੇ ਦਿਲ ਨੂੰ ਇਹ ਸਵਾਲ ਕਰੋ।
3: ਹਾਂਜੀ ਮੇਰੇ ਗੁਰੂ ਜੀ, ਮੇਰੇ ਕੋਲ ਸ਼ੇਰ ਵਿੱਚ ਤਬਦੀਲ ਹੋਣ ਦੀ ਸ਼ਕਤੀ ਹੈ ਤੇ ਮੇਰਾ ਦ੍ਰਿੜ ਨਿਸ਼ਚੈ ਹੈ ਕਿ ਮੈਂ ਦਿੱਲੀ ਸ਼ਹਿਰ ਨੂੰ ਵੀ ਖਤਮ ਕਰ ਸਕਦਾ ਹਾਂ, ਪਰ ਤੁਸੀਂ ਤੁਹਾਡੇ ਕੋਲ ਮੇਰੇ ਨਾਲੋਂ ਕਿਤੇ ਵੱਧ ਬੇਅੰਤ ਸ਼ਕਤੀਆਂ ਹਨ ਅਤੇ ਤੁਸੀਂ ਇਸ ਸਭ ਦਾ ਕਦੇ ਵੀ ਅੰਤ ਕਰ ਸਕਦੇ ਸੀ ਜਿਵੇਂ ਤੁਹਾਨੂੰ ਪਾਉਂਦਾ।
0: ਗੁਰੂ ਜੀ ਨੇ ਕਿਹਾ, ਤੁਹਾਨੂੰ ਸਦਾ ਹੀ ਆਪਣੀ ਸ਼ਕਤੀ ਦਾ ਇਸਤੇਮਾਲ ਕਰਨ ਲਈ ਹੁਕਮ ਲੈਣਾ ਚਾਹੀਦਾ ਹੈ ਅਤੇ ਅਸੀਂ ਤੁਹਾਨੂੰ ਇਹ ਹੁਕਮ ਨਹੀਂ ਦਿੱਤਾ, ਤਾਂ ਕਰਕੇ ਹੁਣ ਤੁਹਾਨੂੰ ਗੁਰੂ ਘਰ ਦੇ ਹੁਕਮ ਤੋਂ ਬਾਹਰ ਜਾਣ ਦਾ ਨਤੀਜਾ ਭੋਗਣਾ ਪੈਣਾ।
3: ਮੈਂ ਸਮਝ ਗਿਆ ਹਾਂ, ਮੈਂ ਹਰ ਪ੍ਰਕਾਰ ਦਾ ਨਤੀਜਾ ਭੋਗਣ ਲਈ ਤਿਆਰ ਹਾਂ।
0: ਸਾਰਿਆਂ ਨੂੰ ਹੁਣ ਗੁਰੂ ਸਾਹਿਬ ਜੀ ਦੇ ਸੰਦੇਸ਼ ਦਾ ਅਹਿਸਾਸ ਹੋ ਗਿਆ।
3: ਮੈਂ ਵੀ ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ਅਜਿਹਾ ਕਰਨ ਲਈ ਮੈਨੂੰ ਹੁਕਮ ਹੋਇਆ ਸੀ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਰਾਹੀਂ ਇਹ ਹੁਕਮ ਕੱਲਿਆ ਸੀ ਕਿ ਅਸੀਂ ਆਪਣੀ ਸ਼ਕਤੀ ਨਾਲ ਜੋ ਵੀ ਕਰ ਸਕਦੇ ਹਾਂ ਉਹ ਕਰੀਏ, ਜਿਸ ਨਾਲ ਆਪ ਜੀ ਜਲਦੀ ਰਿਹਾ ਹੋ ਸਕੋ। ਬਾਬਾ ਜੀ ਨੇ ਸਾਡੀ ਇਸ ਤਰਕੀਬ ਦੀ ਹਿਮਾਇਤ ਕੀਤੀ ਸੀ। ਫਿਰ ਵੀ ਆਪ ਜੀ ਨੂੰ ਸਭ ਦਾ ਭਲਾ ਮਾਲੂਮ ਹੈ ਅਤੇ ਮੈਂ ਤੁਹਾਡੀ ਆਗਿਆ ਦਾ ਪੂਰਨ ਤੌਰ 'ਤੇ ਪਾਲਣ ਕਰਾਂਗਾ।
0: ਗੁਰੂ ਜੀ ਨੇ ਅਕਾਲ ਪੁਰਖ ਦੀ ਆਗਿਆ ਨੂੰ ਮੰਨਿਆ ਅਤੇ ਆਖਿਆ, ਅਸੀਂ ਕੀ ਕਰ ਸਕਦੇ ਹਾਂ? ਅਸੀਂ ਮਾਤਾ ਜੀ ਅਤੇ ਬਾਬਾ ਜੀ ਦੇ ਵਚਨ ਨਹੀਂ ਮੋੜ ਸਕਦੇ, ਤਾਂ ਤੁਹਾਨੂੰ ਕੋਈ ਸਜ਼ਾ ਨਹੀਂ ਹੋਵੇਗੀ, ਪਰ ਸਾਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਤਾਂ ਗੁਰੂ ਸਾਹਿਬ ਜੀ ਨੇ ਸਭ ਨੂੰ ਸੰਤਾਂ ਦੇ ਮਾਰਗ ਬਾਰੇ ਸਮਝਾਇਆ। ਸਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਸ਼ਕਤੀ ਹੁੰਦੇ ਹੋਏ ਵੀ ਉਸ ਦਾ ਇਸਤੇਮਾਲ ਨਹੀਂ ਕਰਨਾ। ਨਾ ਜਰਿਆ ਜਾਣ ਵਾਲੇ ਨੂੰ ਅਸੀਂ ਚਰਨਾ ਸਿੱਖਣਾ ਹੈ। ਭਗਤ ਉਹਨਾਂ ਦੇ ਚਰਨਾਂ ਦੀ ਧੂਲ ਲੋਚਦੇ ਹਨ ਜੋ ਸਦਾ ਅਕਾਲ ਪੁਰਖ ਦੇ ਪਾਣੇ ਵਿੱਚ ਰਹਿੰਦਾ ਹੈ।
3: ਹਾਂਜੀ ਮੇਰੇ ਗੁਰੂ ਜੀ, ਮੈਂ ਆਪ ਜੀ ਦੇ ਜੀਵਨ ਦੇ ਮਾਰਗ ਦੀ ਪਾਲਣਾ ਕਰਾਂਗਾ।
0: ਤਾਂ ਅਸੀਂ ਇਲਾਹੀ ਸ਼ਕਤੀ ਬਾਰੇ ਕੀ ਸਿੱਖਿਆ?
2: ਕਿ ਜੇਕਰ ਸਾਡੇ ਕੋਲ ਕੋਈ ਠੋਸ ਵਜ੍ਹਾ ਵੀ ਹੈ ਤਾਂ ਵੀ ਸਾਨੂੰ ਉਹਨਾਂ ਨੂੰ ਡਰਾਉਣਾ ਨਹੀਂ ਚਾਹੀਦਾ।
0: ਸ਼ਾਬਾਸ਼, ਬਹੁਤ ਖੂਬ। ਹੋਰ ਕੀ ਸਿੱਖਿਆ?
2: कि साड़ी शक्ति पहले जिन्नी है अते गुरु दी शक्ति नदी जिन्नी।
0: शाबाश, साड़े विच्चो कई शरीरक तौर ते तुझे तो ताकतवर हन अते कोई दिमागी तौर ते ताकतवर है। किया कोल इलाही शक्तियां भी हन जो दूजिया कोल नहीं हन। सानू सदा याद रखना चाहिदा है कि साड़ियां जो भी शक्तियां हन वो सब बस एक प्याले जिन्नियां हन एक पूरे समंदर दे सामने। ये साडे वस विच नहीं है कि उस शक्ति नू काबू करिए। उस गुरु दी शक्ति दी अपनी ही मेहर है अते अपना ही बहाव है। यह साडे लई है कि असी उस दी पालना करिए अते गुरु दे हुकम विच रहिए। गुरु जी कहिंदे हन, अचर चरे ता सिद्ध होई, सिद्धी ते बुद्ध पाई। जेकर इंसान ना खाते जान वाले नू खा लवे तद ओह पूर्ण पुरुष ते बंदा है अते पूर्णता दे राही स्याणप प्राप्त कर लैंदा है।

0: bless you all.
1: Really nice story. For more, go to seeknut.com/story.
2: You are listening to SeekNet Radio. Right now, we need your help to continue to provide this service to thousands of people all around the world, every single day. If you enjoy this free service, please take a moment right now and go to www.seeknet.com/donation and show your support. Thank you.
3: This is the story of the priest and the fool. Once there was a priest who was very well learned, very smart. He knew all the scriptures. He knew all the stories. He was a very spiritual and inspiring man. And he would travel around to the different communities and teach people.
4: I'm nothing. It is only the grace of the God.
3: In one village he went to, he was given a tour of the lake.
4: How beautiful. You know, it is said that nature is God's true signature on the earth. Yes.
3: And in the middle of this lake, there was an island. And on that island, there was one man who lived there.
5: Govindam, Govindam, Govindam.
3: The man was very simple-minded, and many people considered him to be a fool.
4: Oh, I heard about this guy. He is the village fool.
3: Well, as the priest came to the water of the lake, he heard the man singing bhajans. Scriptures. But the fool's pronunciation was terrible. He obviously didn't know much. While the priest listened for a minute, he thought to himself,
4: "Oh, hi, Rabba, my ears, they're hurting. I cannot li- He's made so many mistakes. I have to help this man."
3: So the priest, in his compassion, got in a boat and went over to that small island to teach the man.
4: Namaste ji. I have come to extend my service to teach you.
5: It is an honor, above honor, sir. Please, please, let me serve you food and water.
3: He spent 3 whole days teaching him. He taught him how to say the scriptures.
5: Mitror mushki.
4: Mitror mushki. No, it is mrityor mukshya. Mrityor. Yes. Mrityor.
3: He taught him how to pronounce things properly.
4: Haji. The word is dandot.
5: Dandot?
4: You are saying a dandot. Dandot. It's a dad, not a dadda. It's a dadda. Dandot. Dadda, na?
5: Dandot.
4: You must say dandot.
5: Dandot.
4: Not what is this dandot is nothing. Dandot. Thiga?
5: Dando.
4: No.
5: Dandot. Dandot.
4: It's not no.
5: Dandot.
4: Dandot. Okay.
3: He told him many stories of truth and spirituality.
4: Now I will tell you the story of the thief and Kali.
5: Yeah, I love stories. Yeah.
3: And after 3 days, the foolish man on the island was very happy to have learned so much.
5: Thank you. Thank you. Thank you, good sir.
4: Okay. Yep. There we go. Okay. Have a nice day.
5: Uncle G, God bless you. I love you.
4: Shukriya ji. Very good. Goodbye, sir.
5: Give me a hug.
4: Yeah.
5: Yeah. I love you. God bless you.
4: Okay. Have a nice day. Very good.
3: So the priest got in his boat and left that small island.
5: Thank you, uncle.
4: Goodbye.
5: God bless you. I love you.
4: Very God bless. Yes. Okay.
3: And as he was rowing the little boat, well, the fool ran on top of the water. He ran over to the priest in the boat. Well, the fool said to the priest,
5: Uncle, sir, Pandit Ji, I forgot one thing. How do you say that again? How do you say again?
3: The priest was still surprised.
4: What?
3: He said,
4: by God, Rab, pronounced Mrityor Mukshiyam.
3: And the fool said,
5: that's right. Thank you so much. Mrityor Mukshiyam Amritadom.
3: And he ran back to the island on top of the water. Well, the priest was very humbled. He had so much knowledge, but this beautiful man on the island had more than that. Not only did he have spiritual powers, the man on the island had such sweet devotion.
4: He is not a fool at all. I am a fool compared to such a sincere devotee as that man.
3: The Guru says,
0: Tat Pachana, so Pandit the Holy, by recognizing reality, one becomes a true priest.
6: Let's listen to another Seeknik story. They're really cool.
7: The secret to all happiness and success. And the story continues. I see you found my secret to happiness and success.
8: My dear man, I don't get it. Why did you put so many diamonds and jewels and all that beautiful gold on this little diary?
7: That's no little diary.
9: Jugjeet's eyes softened once he saw how confused his friend was.
7: Listen, my beloved friend, what you hold in your hand is an incredible secret. I haven't told anyone. In that book, he said warmly, I've written down some very specific things.
8: They seem random to me. I mean, will you explain that to me, please?
7: Well, my friend, I wrote down two things. Number one, I wrote down every single time in my life someone did something kind to me.
9: He said proudly, as if that one statement made everything in the world suddenly better. Narayan Gupta thought for a second, and then said,
8: I'm not sure if I could fill a book with things people did that were kind to me.
9: He gave her a mischievous smile.
7: You would be surprised. If you really paid attention, you would realize that there is a lot more kindness in this world than you think.
9: As Narayan held the book in her hands, she felt a flutter of hope in her heart.
7: she started to think there actually might be some magic on these pages.
8: Huh. Okay, well, what was the second thing you wrote down?
7: Jagjeet stood up straight and said with a radiant and totally satisfied smile, I wrote down every time I honestly feel good. The room echoed with a purity of his cheerfulness. Every time I honestly feel good. Honestly feel good. Feel good.
8: So, you're telling me that all you did was write down every time someone did something kind for you, and every time you felt honestly good? It seems so simple.
7: This universe we live in is simple, my friend. I have never been sad for too long in my life. Whenever I feel bad, I just read from this book. It reminds me of everything that makes me feel good, and all the kind things that people have done for me. How could I ever stay sad? She interjected.
8: But Jagjeet, some people have really tough lives. What if no one is ever kind to them, and they never feel good?
7: Jagjeet paused and got a really deep look in his eyes. And then he said, even they might be surprised if they wrote it all down. They might find that they didn't realize how much kindness people really give them. Certainly, I will give them kindness. Narayan felt honestly good when her friend had said that. She just let that feeling sit in her heart until she thought of another question.
8: It's a beautiful and wonderful idea. Just tell me why you put so much gold and diamonds on the cover of this book. It must be worth a fortune.
7: Jagjeet sat down next to his good friend and he kindly looked her in the eyes. Kindness is the real wealth. It is more valuable than anything I own. All this gold and jewels will stay here on the earth when I leave this body of mine. Kindness, my friend, that I will take with me. The room seemed to fill with light. See, this little book reminds me of all the kindness, and that I'm full of kindness. And then people trust me. And that's why I've become wealthy in this world. It's also why I have so many friends. And this book also reminds me of what makes me feel good. And that I'm full of goodness. And I want to share with everybody. And it's because I'm full of goodness that I know what I want and I know who I am. And that is why I'm totally satisfied with my life. This little book is truly the secret to all happiness and success. Well, just then, Narayan remembered something kind someone did for her just that day.
8: Actually, just today I was trying to drive to your house. I asked someone for directions, and the gentleman who gave me directions was so kind. He took 10 minutes to explain how to get here. He really wanted to make sure I didn't get lost, and he went out of his way when he didn't really have to. I have to say, It was kind. I felt good when he did that. I feel good again just thinking of it right now.
7: Jagjeet pulled another book from under the altar. It was totally plain on the outside, and all the pages were blank.
3: Narayan, it's not hard. Try it.
7: Go ahead, my friend. Write down what he did for you. Write down how it made you feel. You can use this book.
8: Wow, Jagjeet, thank you so much. I guess it can't hurt. Huh, it's funny. Now that we're on the subject, Jagjeet, giving me the book was very kind of you. Oh, I'm gonna write that one down right now.
7: She was gleaming in celebration of the kindness of her friend. Then she got a smirk on her face.
8: This book doesn't have gold and diamonds on it.
7: He gave her a most confident look in the eye and said, Not yet, my friend, but you would be surprised. You would be surprised. Well, folks, let me ask you a question. Can you think of the last time someone did something kind for you? If you can, clap your hands. Do you remember the last time that you felt honestly good? If you can, laugh out loud. Go ahead, laugh. And that is the secret to all success and happiness.
6: I really liked that story. Did you? What was your favorite part of the story? I can read these stories by myself from the SeekNet storybook. You can get one too.
10: ਸਿੱਖਨੇਟ ਦੀ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ। ਮੇਰਾ ਨਾਂ ਹੁਨਰ ਕੌਰ ਹੈ ਤੇ ਮੈਂ 10 ਸਾਲ ਦੀ ਹਾਂ। ਮੈਂ ਹੁਸ਼ਿਆਰਪੁਰ ਚ ਰਹਿੰਦੀ ਹਾਂ। ਇਹ ਕਹਾਣੀ ਮੈਂ ਸਿੱਖਨੇਟ ਸਕ੍ਰਿਪਟ ਰਾਈਟਿੰਗ ਕੰਪੀਟੀਸ਼ਨ ਵਿੱਚ ਲਿਖੀ ਸੀ। ਮੈਨੂੰ ਸਿੱਖਨੇਟ ਦੀਆਂ ਸਾਰੀਆਂ ਕਹਾਣੀਆਂ ਬਹੁਤ ਚੰਗੀਆਂ ਲੱਗਦੀਆਂ ਨੇ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ।
11: ਕੀ ਰੁੱਖ ਰਾਤੋ ਰਾਤ ਉੱਗ ਸਕਦੇ ਹਨ? ਭਵਿੱਖ ਵਿੱਚ ਲੋਕਾਂ ਨੇ ਕੁਦਰਤ ਨੂੰ ਪ੍ਰਦੂਸ਼ਿਤ ਕਰਕੇ ਸਾਡੀ ਧਰਤੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਸ਼ਾਮ ਦੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ। ਜਿੱਥੇ ਕਿ ਪੀਣ ਵਾਲੇ ਪਾਣੀ ਦੀ ਘਾਟ ਕਰਕੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਲਈ ਇੱਕ ਵੱਡਾ ਖਤਰਾ ਬਣਿਆ ਹੋਇਆ ਹੈ, ਉੱਥੇ ਹੀ ਲਗਾਤਾਰ ਵੱਧ ਰਿਹਾ ਹਵਾ ਦਾ ਪ੍ਰਦੂਸ਼ਣ ਧਰਤੀ ਉੱਤੇ ਜ਼ਿੰਦਗੀ ਲਈ ਇੱਕ ਵੱਡਾ ਸੰਕਟ ਬਣ ਕੇ ਸਾਹਮਣੇ ਆ ਰਿਹਾ ਹੈ। ਆਮ ਤੌਰ ਤੇ ਮੀਂਹ ਹਵਾ ਨੂੰ ਸਾਫ਼ ਕਰਕੇ ਇਸ ਦੇ ਅਸਰ ਨੂੰ ਘਟਾ ਦਿੰਦਾ ਹੈ, ਪਰ ਇਸ ਸਾਲ ਅਸੀਂ ਪੂਰੇ ਸੰਸਾਰ ਵਿੱਚ ਸੋਕੇ ਦਾ ਸਾਹਮਣਾ ਕਰ ਰਹੇ ਹਾਂ। ਰੁੱਖ ਰਾਤੋ ਰਾਤ ਨਹੀਂ ਉੱਗਦੇ, ਹਾਲਾਂਕਿ ਮੌਸਮ ਨੂੰ ਸੁਵਾਰਨ ਵਿੱਚ ਇਹਨਾਂ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਸਭ ਜਾਣਦੇ ਹਨ। ਇਹ ਨਿਰੰਤਰ ਵੱਧ ਰਹੀ ਕੁਦਰਤੀ ਆਫ਼ਤ ਸਾਨੂੰ ਚੁਣੌਤੀ ਦਿੰਦੀ ਹੈ ਕਿ ਪਰ ਇੱਕ ਕੁੜੀ ਸੀ ਜੋ ਇਸ ਸਭ ਨੂੰ ਬਦਲ ਸਕਦੀ ਸੀ। ਇੱਕ ਛੋਟੇ ਸ਼ਹਿਰ ਦੀ ਇੱਕ ਸਿੱਖ ਕੁੜੀ ਸਿਮਰਨ ਧਰਤੀ ਬਾਰੇ ਬਹੁਤ ਚਿੰਤਤ ਮਹਿਸੂਸ ਕਰ ਰਹੀ ਸੀ। ਉਸ ਨੂੰ ਇਹ ਸਮੱਸਿਆਵਾਂ ਦੇ ਵਿੱਚ ਕਿਰਿਆ ਸੰਸਾਰ ਜਿਸ ਦਾ ਉਹ ਵੀ ਹਿੱਸਾ ਸੀ ਪਸੰਦ ਨਹੀਂ ਸੀ ਆਇਆ। ਨਹੀਂ, ਉਸ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਅਤੇ ਉਹ ਇਸ ਬਾਰੇ ਕੁਝ ਕਰਨਾ ਚਾਹੁੰਦੀ ਸੀ। ਅਗਲੀ ਸਵੇਰ ਉਹ ਗੁਰਦੁਆਰਾ ਸਾਹਿਬ ਗਈ ਅਤੇ ਸਿਮਰਨ ਕਰਨ ਲੱਗ ਪਈ।
10: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
11: ਜਲਦ ਹੀ ਉਹ ਇੱਕ ਸ਼ਾਂਤ ਅਵਸਥਾ ਵਿੱਚ ਪੁੱਜ ਗਈ। ਉਸ ਦੀਆਂ ਅੱਖਾਂ ਚੋਂ ਹੰਝੂ ਕੁਝ ਇਸ ਤਰ੍ਹਾਂ ਵਗਣ ਲੱਗੇ ਜਿਵੇਂ ਪਹਾੜਾਂ ਤੋਂ ਬਰਫ਼ ਦੇ ਗੋਲੇ ਡਿੱਗ ਰਹੇ ਹੋਣ। ਉਹ ਉਸੇ ਹੀ ਅਵਸਥਾ ਵਿੱਚ ਕਾਫ਼ੀ ਸਮੇਂ ਤੱਕ ਬੈਠੀ ਰਹੀ। ਅਚਾਨਕ ਉਸ ਦੇ ਸਾਹਮਣੇ ਅੱਖਾਂ ਨੂੰ ਚਕਾਚੌਂਧ ਕਰ ਦੇਣ ਵਾਲੀ ਇੱਕ ਰੋਸ਼ਨੀ ਪ੍ਰਗਟ ਹੋਈ ਅਤੇ ਜਲਦ ਹੀ ਸਿਮਰਨ ਆਪਣੇ ਸਾਹਮਣੇ ਇੱਕ ਚਿਲਮਿਲਾਉਂਦੀ ਹੋਈ ਰੋਸ਼ਨੀ ਦੀ ਗੇਂਦ ਨੂੰ ਚਮਕਦੇ ਹੋਏ ਦੇਖ ਪਾ ਰਹੀ ਸੀ। ਇੱਕ ਹਲਕੀ ਸਕੂਨਮਈ ਆਵਾਜ਼ ਨੇ ਖਾਮੋਸ਼ੀ ਨੂੰ ਤੋੜਿਆ।
12: ਕੀ ਹੋਇਆ ਬੇਟੀ, ਤੁਸੀਂ ਇੰਨਾ ਉਦਾਸ ਕਿਉਂ ਮਹਿਸੂਸ ਕਰ ਰਹੇ ਹੋ?
13: ਰੋਸ਼ਨੀ ਦੇ ਗੋਲੇ ਨੇ ਪੁੱਛਿਆ। ਸਿਮਰਨ ਨੇ ਸਮਝਾਇਆ,
10: ਵਾਹਿਗੁਰੂ ਜੀ, ਮੈਂ ਇਸ ਲਈ ਦੁਖੀ ਹਾਂ ਕਿ ਕੋਈ ਰੁੱਖ ਨਹੀਂ ਉਗ ਰਹੇ ਅਤੇ ਇਹ ਸਭ ਕੁਝ ਮਨੁੱਖਾਂ ਦੇ ਗਲਤ ਕੰਮਾਂ ਕਰਕੇ ਹੋ ਰਿਹਾ ਹੈ। ਸਾਡੀ ਇਸ ਪਿਆਰੀ ਧਰਤੀ ਮਾਂ ਤੇ ਹੁਣ ਕੁਝ ਹੀ ਰੁੱਖ ਬਚੇ ਹਨ। ਮੈਂ ਇਸ ਧਰਤੀ ਤੇ ਹੋਰ ਖੁਸ਼ੀਆਂ ਖੇੜੇ ਲੈ ਕੇ ਆਉਣਾ ਚਾਹੁੰਦੀ ਹਾਂ। ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹੀ ਤਰੀਕਾ ਹੈ ਆਪਣੀ ਇਸ ਪਿਆਰੀ ਧਰਤੀ ਦਾ ਸਨਮਾਨ ਕਰਨ ਦਾ?
14: ਭਾਈ ਕਨ੍ਹਈਆ ਜੀ ਨੂੰ ਆਪਣਾ ਆਦਰਸ਼ ਬਣਾਓ ਅਤੇ ਪਿਆਰ ਆਪਣੇ ਆਪ ਉਪਜੇਗਾ।
13: ਸਿਮਰਨ ਨੂੰ ਐਵੇਂ ਲੱਗਿਆ ਜਿਵੇਂ ਉਹ ਸੱਚ ਦੀ ਮੌਜੂਦਗੀ ਵਿੱਚ ਹੋਵੇ, ਪਰ ਉਸ ਨੂੰ ਉਸ ਸੁਨੇਹੇ ਦੀ ਸਮਝ ਨਹੀਂ ਲੱਗੀ।
10: ਪਰ ਭਾਈ ਕਨ੍ਹਈਆ ਜੀ ਕੌਣ ਹਨ?
13: ਵਾਹਿਗੁਰੂ ਜੀ ਨੇ ਜਵਾਬ ਦਿੱਤਾ,
12: ਭਾਈ ਕਨ੍ਹਈਆ ਜੀ ਨੇ ਤੁਹਾਨੂੰ ਰਸਤਾ ਦਿਖਾ ਦਿੱਤਾ ਹੈ।
13: ਫਿਰ ਵਾਹਿਗੁਰੂ ਜੀ ਨੇ ਸਿਮਰਨ ਨੂੰ ਕੁਝ ਅਜਿਹਾ ਦਿਖਾਇਆ ਜੋ ਇਤਿਹਾਸ ਵਿੱਚ ਵਾਪਰਿਆ ਸੀ। ਉਸ ਨੇ ਦੇਖਿਆ ਕਿ ਉੱਥੇ ਇੱਕ ਬਹੁਤ ਹੀ ਸਮਰਪਿਤ ਸਿੱਖ ਸਨ, ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੋਵਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ।
15: ਹੇ ਗੁਰੂ ਜੀ, ਮੈਂ ਤੁਹਾਡੇ ਚਰਨ ਕਮਲਾਂ 'ਚ ਆਪਣਾ ਸੀਸ ਨਿਭਾਉਂਦਾ ਹਾਂ। ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਹਮੇਸ਼ਾ ਯਾਦ ਰੱਖਾਂਗਾ।
13: ਉਸ ਦਾ ਨਾਮ ਸੀ ਕਨ੍ਹਈਆ।
15: ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰੂ ਚੇਲਾ।
13: ਆਪਣੀ ਦ੍ਰਿਸ਼ਟੀ ਵਿੱਚ ਸਿਮਰਨ ਨੇ ਦੇਖਿਆ ਕਿ ਕਿਵੇਂ ਇੱਕ ਫੌਜ ਗੁਰੂ ਜੀ ਦੇ ਸ਼ਹਿਰ ਆਨੰਦਪੁਰ ਸਾਹਿਬ ਤੇ ਹਮਲਾ ਬੋਲ ਰਹੀ ਸੀ। ਉਸ ਨੇ ਦੇਖਿਆ ਕਿ ਜੰਗ ਦੀ ਉਸ ਹਫੜਾ ਦਫੜੀ ਵਿੱਚ ਭਾਈ ਕਨ੍ਹਈਆ ਜੀ ਜ਼ਖਮੀ ਸਿੱਖਾਂ ਨੂੰ ਪਾਣੀ ਪਿਆ ਰਹੇ ਸਨ ਅਤੇ ਨਾਲ ਹੀ ਉਹਨਾਂ ਨੂੰ ਵੀ ਜਿਨ੍ਹਾਂ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਸੀ।
16: ਮੈਂ ਮਰ ਰਿਹਾ ਹਾਂ, ਮੈਨੂੰ ਪਾਣੀ ਦਿਓ, ਕਿਰਪਾ ਕਰਕੇ ਪਾਣੀ।
15: ਪਾਣੀ ਪੀਓ ਅਤੇ ਠੀਕ ਹੋ ਜਾਓ ਵੀਰ।
13: ਉਸ ਨੇ ਦੇਖਿਆ ਕਿ ਗੁਰੂ ਸਾਹਿਬ ਦੇ ਬਾਕੀ ਯੋਧੇ ਇਸ ਗੱਲ ਤੋਂ ਖੁਸ਼ ਨਹੀਂ ਸਨ ਕਿ ਭਾਈ ਕਨ੍ਹਈਆ ਜੀ ਦੁਸ਼ਮਣ ਸਿਪਾਹੀਆਂ ਦੀ ਵੀ ਮਦਦ ਕਰ ਰਹੇ ਸਨ। ਇਹ ਚੰਗਾ ਕੰਮ ਲੱਗਦਾ ਹੈ, ਪਰ ਆਪਣੇ ਕੋਲ ਜ਼ਿਆਦਾ ਪਾਣੀ ਨਹੀਂ ਹੈ। ਮੈਨੂੰ ਲੱਗਦਾ ਹੈ ਇਹਨਾਂ ਨੂੰ ਇਹ ਬੰਦ ਕਰ ਦੇਣਾ ਚਾਹੀਦਾ ਹੈ। ਜਦੋਂ ਭਾਈ ਕਨ੍ਹਈਆ ਜੀ ਗੁਰੂ ਸਾਹਿਬ ਦੇ ਸਨਮੁਖ ਸਨ ਤਾਂ ਉਹਨਾਂ ਨੇ ਇਹ ਸਭ ਦੇ ਸੱਚ ਹੋਣ ਬਾਰੇ ਪੁੱਛਿਆ ਕਿ ਉਹ ਸੱਚਮੁੱਚ ਦੁਸ਼ਮਣ ਦੀ ਮਦਦ ਕਰ ਰਹੇ ਸਨ, ਕਿ ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਸਨ। ਕੀ ਇਹ ਸੱਚ ਹੈ? ਫਿਰ ਸਿਮਰਨ ਨੇ ਕੁਝ ਅਜਿਹਾ ਦੇਖਿਆ ਜਿਸ ਨਾਲ ਉਸ ਨੂੰ ਕੁਝ ਨਿਵੇਕਲਾ ਮਹਿਸੂਸ ਹੋਇਆ ਜੋ ਉਸ ਨੂੰ ਪਹਿਲਾਂ ਕਦੇ ਨਹੀਂ ਸੀ ਹੋਇਆ। ਉਸ ਨੇ ਇੱਕ ਸੰਤ ਦੇ ਦਿਲ ਨੂੰ ਮਹਿਸੂਸ ਕੀਤਾ।
15: ਜੀ ਹਾਂ ਗੁਰੂ ਸਾਹਿਬ, ਇਹ ਜੋ ਕਹਿ ਰਹੇ ਨੇ ਉਹ ਸੱਚ ਹੈ। ਜਦੋਂ ਮੈਂ ਕਿਸੇ ਨੂੰ ਵੀ ਦੇਖਦਾ ਹਾਂ, ਮੈਨੂੰ ਸਿਰਫ ਤੁਹਾਡਾ ਚਿਹਰਾ ਹੀ ਨਜ਼ਰ ਆਉਂਦਾ ਹੈ। ਮੈਨੂੰ ਸਾਰੀ ਮਨੁੱਖਤਾ ਵਿੱਚ ਸਿਰਫ ਰੱਬ ਹੀ ਦਿਸਦਾ ਹੈ। ਮੈਂ ਕਿਵੇਂ ਉਹਨਾਂ ਦੀ ਸੇਵਾ ਨਾ ਕਰਾਂ? ਮੈਂ ਤਾਂ ਸਿਰਫ ਤੁਹਾਡੀ ਸੇਵਾ ਹੀ ਕਰ ਰਿਹਾ ਹੁੰਦਾ ਹਾਂ ਗੁਰੂ ਸਾਹਿਬ।
13: ਗੁਰੂ ਸਾਹਿਬ ਦੇ ਇਸ ਸੰਤਮਈ ਮਨੁੱਖ ਨੂੰ ਸੁਣ ਕੇ ਸਿਮਰਨ ਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗ ਪਏ। ਇਹ ਦੇਖਣਾ ਕਿੰਨਾ ਸੋਹਣਾ ਸੀ ਕਿ ਕਿਵੇਂ ਗੁਰੂ ਸਾਹਿਬ ਨੇ ਆਪਣੇ ਸੱਚੇ ਸਿੱਖ ਨਾਲ ਪਿਆਰ ਕੀਤਾ। ਗੁਰੂ ਜੀ ਨੇ ਹਾਮੀ ਭਰੀ। ਉਹਨਾਂ ਨੇ ਭਾਈ ਕਨ੍ਹਈਆ ਜੀ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਭਾਈ ਕਨ੍ਹਈਆ ਜੀ, ਤੁਸੀਂ ਜੋ ਕੀਤਾ ਬੜਾ ਹੀ ਚੰਗਾ ਕੀਤਾ। ਤੁਸੀਂ ਗੁਰਬਾਣੀ ਦੇ ਸੁਨੇਹੇ ਨੂੰ ਚੰਗੀ ਤਰ੍ਹਾਂ ਸਮਝਿਆ। ਅਤੇ ਗੁਰੂ ਜੀ ਨੇ ਭਾਈ ਕਨ੍ਹਈਆ ਜੀ ਨੂੰ ਇੱਕ ਦਵਾਈ ਵੀ ਦਿੱਤੀ ਅਤੇ ਕਿਹਾ ਕਿ ਤੁਸੀਂ ਇਸ ਦਵਾਈ ਦੀ ਮਦਦ ਨਾਲ ਜ਼ਖਮੀਆਂ ਦੀ ਸੇਵਾ ਕਰੋ।
15: ਮੈਂ ਤੁਹਾਡੇ ਤੋਂ ਬਲਿਹਾਰੇ ਜਾਂਦਾ ਹਾਂ ਗੁਰੂ ਜੀ, ਅਤੇ ਤੁਹਾਡੇ ਚਰਨ ਕਮਲਾਂ 'ਚ ਆਪਣਾ ਸੀਸ ਨਿਭਾਉਂਦਾ ਹਾਂ।
13: ਜਿਵੇਂ ਹੀ ਸਿਮਰਨ ਦੀ ਅੱਖ 'ਚੋਂ ਇੱਕ ਹੰਝੂ ਡਿੱਗਿਆ ਤਾਂ ਉਸ ਨੂੰ ਇਹ ਸਮਝ ਲੱਗੀ ਕਿ ਜਦੋਂ ਅਸੀਂ ਰੱਬ ਕੋਲ ਜਾਂਦੇ ਹਾਂ ਤਾਂ ਅਸੀਂ ਸਾਰਿਆਂ ਨੂੰ ਇੱਕ ਵਜੋਂ ਦੇਖਦੇ ਹਾਂ।
10: ਇਹੀ ਸਾਡੀ ਧਰਤੀ ਲਈ ਇੱਕ ਹੱਲ ਹੈ। ਸਾਨੂੰ ਇਹ ਸਮਝਣਾ ਪਵੇਗਾ ਅਤੇ ਸੱਚ ਦੇ ਨਾਲ ਅੱਗੇ ਵਧਣਾ ਪਵੇਗਾ ਕਿ ਅਸੀਂ ਸਾਰੇ ਇੱਕ ਹਾਂ।
13: ਫਿਰ ਇੱਕੋ ਦਮ ਬਿਨਾਂ ਕੋਈ ਕੋਸ਼ਿਸ਼ ਕੀਤੇ ਉਸ ਦੇ ਮੂੰਹੋਂ ਕੁਝ ਸ਼ਬਦ ਨਿਕਲੇ।
10: ਜਿਵੇਂ ਭਾਈ ਕਨ੍ਹਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।
12: ਦੁਬਾਰਾ ਬੋਲੋ।
10: ਜਿਵੇਂ ਭਾਈ ਕਨ੍ਹਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।
17: यही तुहाडा मंत्र है। इस नु दोहराते हुए बीज बीजते रहो, दुनिया विच प्यार जरूर वर्तेगा, सब कुछ ठीक हो जाएगा।
11: एक बार फिर रोशनी चमकी। सिमरन ने अपनियां अखां खोलियां।
10: वाह!
11: उस पल विच उस नु ए लगया कि उस ने सच नु पा लिया है। बाद विच उस ने इस नवे मंत्र बारे सोचिया अते उस नु पता सी कि उस ने की करना है। अपनियां अखां विच एक चमक लेके ओ अपने घर गई अते अपने मापियां नु दसिया कि गुरुद्वारे विच की होया।
10: वाह पुत्तर जी, तुहानू सीधा रब जी कोलो मंत्र मिले है।
15: तुसी गुरु साहिब ते किन्ने प्यारे बच्चे हो।
10: फिर वाही गुरु जी ने कहा कि प्यार जरूर उपजेगा, इस करके मेनू सिर्फ रुख लगाउने ने अते ये महसूस करना है कि असी सारे एक हां अते मंत्र नु जपना है।
11: ओ उसे समय बाजार गए अते कुछ रुखां दे बीज खरीद ले आए। फिर उना नु बीजन ले ओ कर वापस आ गए। पूरा समा ओ जिन्ना हो सकया उस मंत्र नु दोहराउंदी रही।
10: जिवें भाई कन्हैया जी एक ओंकार नु देखदे सन, उवें ही मैं सारिया विच एक नु वेखांगी। धन वाहे गुरु। ਜਿਵੇਂ ਭਾਈ ਕਨਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਹੀ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ।
11: ਸਿਮਰਨ ਇੱਕ ਲੰਮੇ ਸਮੇਂ ਤੋਂ ਬਾਅਦ ਬਿਨਾਂ ਕਿਸੇ ਚਿੰਤਾ ਤੋਂ ਆਰਾਮ ਨਾਲ ਸੁੱਤੀ। ਉਸ ਨੂੰ ਪਤਾ ਸੀ ਕਿ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ। ਅਗਲੇ ਦਿਨ ਪੂਰਾ ਪਰਿਵਾਰ ਆਪਣੇ ਬਗੀਚੇ ਵਿੱਚ ਕੁਝ ਬਹੁਤ ਵੱਡੇ ਰੁੱਖ ਉੱਗੇ ਦੇਖ ਕੇ ਬੜਾ ਹੈਰਾਨ ਹੋਇਆ।
15: ਹੈ ਇਹ ਕੀ, ਇਹ ਰੁੱਖ ਕਿੱਥੋਂ ਆ ਗਏ?
10: ਹੇ ਵਾਹਿਗੁਰੂ, ਕੀ ਇਹ ਉਹੀ ਬੀਜ ਨੇ ਜੋ ਅਸੀਂ ਬੀਜੇ ਸਨ?
11: ਇਹ ਚਮਤਕਾਰ ਸੀ, ਰਾਤੋ ਰਾਤ ਰੁੱਖ ਕਿਵੇਂ ਉੱਗ ਸਕਦੇ ਹਨ?
15: ਇਹ ਨਹੀਂ ਹੋ ਸਕਦਾ, ਅਸੀਂ ਕੱਲ ਹੀ ਤਾਂ ਜੇ ਬੀਜ ਬੀਜੇ ਸਨ।
10: ਵਾਹ, ਇਹ ਤਾਂ ਗੁਰੂ ਜੀ ਦਾ ਆਸ਼ੀਰਵਾਦ ਹੈ।
11: ਇਹ ਖਬਰ ਅੱਗ ਦੀ ਤਰ੍ਹਾਂ ਹਰ ਪਾਸੇ ਫੈਲ ਗਈ ਅਤੇ ਜਲਦ ਹੀ ਸਿਮਰਨ ਦੇ ਘਰ ਨੂੰ ਟੀਵੀ ਦੇ ਪੱਤਰਕਾਰਾਂ ਨੇ ਚਾਰੇ ਪਾਸਿਓਂ ਘੇਰ ਲਿਆ। ਸਿਮਰਨ ਟੀਵੀ ਤੇ ਸੀ ਅਤੇ ਰਿਪੋਰਟਰਾਂ ਨਾਲ ਗੱਲ ਕਰਕੇ ਪੂਰੀ ਦੁਨੀਆ ਨੂੰ ਇਸ ਬਿਹਤਰੀਨ ਕਹਾਣੀ ਬਾਰੇ ਦੱਸ ਰਹੀ ਸੀ।
18: ਸਿਮਰਨ ਜੀ, ਤੁਸੀਂ ਇਹ ਦੱਸੋ ਕਿ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਇਸ ਗੱਲ ਤੇ ਸ਼ੱਕ ਕਰਦੇ ਹਨ ਕਿ ਇਹ ਰੁੱਖ ਰਾਤੋ ਰਾਤ ਨਹੀਂ ਉੱਗੇ?
10: ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਜਾਂ ਨਹੀਂ। ਇੱਕ ਵਾਰ ਜਦੋਂ ਅਸੀਂ ਸੱਚ ਦੇਖ ਲਵਾਂਗੇ ਤੇ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ। ਇਸ ਵਿੱਚ ਅਸੀਂ ਸਾਰੇ ਇਕੱਠੇ ਹਾਂ, ਸਾਰੇ ਲੋਕ, ਜਾਨਵਰ ਅਤੇ ਪੌਦੇ, ਧਰਤੀ ਦਾ ਹਰੇਕ ਜੀਵ ਅਤੇ ਇਕੱਠੇ ਮਿਲ ਕੇ ਅਸੀਂ ਇੱਕ ਸੁਨਹਿਰਾ ਭਵਿੱਖ ਸਿਰਜਾਂਗੇ। ਸਾਨੂੰ ਭਾਈ ਕਨਈਆ ਜੀ ਨੂੰ ਆਪਣਾ ਆਦਰਸ਼ ਵਜੋਂ ਦੇਖਣਾ ਚਾਹੀਦਾ ਹੈ।
11: ਤਾਂ ਦੁਨੀਆਂ ਦੇ ਹਰੇਕ ਕੋਨੇ ਵਿੱਚ ਲੋਕਾਂ ਨੇ ਖੁਦ ਇਸ ਨੂੰ ਅਜ਼ਮਾਇਆ। ਉਨ੍ਹਾਂ ਨੇ ਭਾਈ ਕਨਹੀਆ ਜੀ ਨੂੰ ਯਾਦ ਕੀਤਾ ਅਤੇ ਵੱਖ ਵੱਖ ਥਾਵਾਂ ਤੇ ਬੀਜ ਬੀਜਣੇ ਸ਼ੁਰੂ ਕੀਤੇ। ਪਰ ਇਹ ਚਮਤਕਾਰ ਆਉਣ ਵਾਲੇ ਹਾਲਾਤਾਂ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਸੀ। ਸਿਮਰਨ ਵੱਲੋਂ ਸ਼ੁਰੂਆਤ ਵਿੱਚ ਬੀਜੇ ਗਏ ਰੁੱਖਾਂ ਦੇ ਖਾਸ ਬੀਜ ਮਿੱਟੀ ਅਤੇ ਪਾਣੀ ਰਾਹੀਂ ਹੋਰ ਰੁੱਖਾਂ ਨਾਲ ਜੁੜ ਗਏ। ਉਨ੍ਹਾਂ ਦੀਆਂ ਜੜ੍ਹਾਂ ਇੱਕ ਦੂਜੇ ਤੱਕ ਪੁੱਜ ਗਈਆਂ ਅਤੇ ਜਲਦ ਹੀ ਦੁਨੀਆ ਭਰ ਵਿੱਚ ਸੰਘਣੇ ਜੰਗਲ ਉੱਗਣੇ ਸ਼ੁਰੂ ਹੋ ਗਏ।
7: So do I see the one and all. Dhan wahe guru.
19: Jidda bhai Kanaiya ji samjhan ik onkar, ohi nazar nal dekha main saryan nu iksar.
20: Jang ru bhai Kanaiya kan dao ik onkar yang, wai kan dao liben. Dhan wahe guru.
21: Como bhai Kanaiya ve a ik onkar, yo también veo al uno en todos. Dhan wahe guru.
22: Com bhai Kanaiya buat ik onkar, yo veo aussi le uno en tu.
11: ਦੁਨੀਆ ਭਰ ਵਿੱਚ ਲੋਕਾਂ ਵੱਲੋਂ ਕੀਤੇ ਜਾ ਰਹੇ ਸਿਮਰਨ ਦੀ ਸੰਯੁਕਤ ਸ਼ਕਤੀ ਦੇ ਨਾਲ ਇਹ ਖਾਸ ਬੀਜ ਜਲਦ ਹੀ ਉੱਗ ਗਏ ਅਤੇ ਬੰਜਰ ਜ਼ਮੀਨਾਂ ਵੀ ਖੂਬਸੂਰਤ ਸੰਘਣੇ ਜੰਗਲਾਂ ਵਿੱਚ ਤਬਦੀਲ ਹੋ ਗਈਆਂ। ਇੱਕ ਮਹੀਨੇ ਦੇ ਸਮੇਂ ਅੰਦਰ ਸਿਮਰਨ ਬਾਹਰ ਗਈ ਅਤੇ ਉਸ ਨੇ ਇੱਕ ਬਿਹਤਰੀਨ ਨਜ਼ਾਰਾ ਦੇਖਿਆ। ਉਸ ਨੇ ਆਪਣੇ ਉੱਪਰ ਆਕਾਸ਼ ਵਿੱਚ ਦਰਜਣਾ ਹੀ ਕਾਲੇ ਬੱਦਲ ਵੇਖੇ। ਉਸ ਦੇ ਚਿਹਰੇ ਤੇ ਇੱਕ ਬਹੁਤ ਵੱਡੀ ਮੁਸਕਰਾਹਟ ਸੀ ਅਤੇ ਉਸ ਦੀਆਂ ਪੂਰੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਸਨ।
10: ਰੁੱਖ ਮੀਂਹ ਨੂੰ ਲੈ ਕੇ ਆ ਰਹੇ ਹਨ, ਇਹ ਕੰਮ ਕਰ ਰਿਹਾ ਹੈ।
11: ਕੁਝ ਮਿੰਟਾਂ ਬਾਅਦ ਸਿਮਰਨ ਖੁਸ਼ੀ ਨਾਲ ਮੀਂਹ ਵਿੱਚ ਨੱਚਣ ਲੱਗ ਪਈ। ਪਾਣੀ ਦੀਆਂ ਬੂੰਦਾਂ ਵਿੱਚ ਉਛਲਦੀ ਹੋਈ ਅਤੇ ਗੋਲ ਗੋਲ ਘੁੰਮਦੀ ਹੋਈ। ਜਿਵੇਂ ਜਿਵੇਂ ਦਿਨ ਬੀਤਦੇ ਗਏ ਦੁਨੀਆ ਵਿੱਚ ਹੋਰ ਰੁੱਖ ਉੱਗਦੇ ਰਹੇ ਅਤੇ ਸਾਰੇ ਪਾਸੇ ਸਭ ਕੁਝ ਫੇਰ ਹਰਾ ਭਰਾ ਹੋ ਗਿਆ।
13: लोग खुश अते आनंददायक हो गए अते इस सब लई उस एक रब वाहिगुरु जी दा बहुत धन्नवाद है।
10: ਇਹ ਤਾਂ ਬਹੁਤ ਹੀ ਸਿੱਖਿਆਪ੍ਰਦ ਕਹਾਣੀ ਸੀ। ਅਜਿਹੀ ਹੋਰ ਕਹਾਣੀਆਂ ਵਾਸਤੇ ਸਿੱਖਨੈੱਟ ਦਾ ਐਪ ਡਾਊਨਲੋਡ ਕਰੋ।